ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ।

ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨਉ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧ ਨਉ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨਉ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧ ਨਉ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨਉ ਸਿੱਧ ਸਮਾਧੀ ਅੰਦਰ ਗਾਵਨ ਤੁਧ ਨਉ ਸਾਧ ਵਿਚਾਰੇ ਗਾਵਨ ਤੁਧ ਨਉ ਜਤੀ ਸਤੀ ਸੰਤੋਖੀ ਗਾਵਨ ਤੁਧ ਨਉ ਵੀਰ ਕਰਾਰੇ ਗਾਵਨ ਤੁਧ ਨਉ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧ ਨਉ ਮੋਹਣੀਆ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਧ ਨਉ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧ ਨਉ ਜੋਧ ਮਹਾਬਲ ਸੂਰਾ ਗਾਵਨ ਤੁਧ ਨਉ ਖਾਣੀ ਚਾਰੇ ਗਾਵਨ ਤੁਧ ਨਉ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧ ਨਉ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧ ਨਉ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ

ਆਖ ਵਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਾਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ

ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਪਹਿਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਇਠ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਨਿਧਿਆ ਵਟਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤ ਜੀ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਤਹਿਨ ਤਰਕੇ ਘਰ ਸੱਸੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜੱਪੀਆਂ ਜੱਪੀਆਂ ਜਿਹੜਾ ਨਾਮ ਜੱਪਿਆ ਵੰਡ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿੱਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰੇ ਨੇ ਚਲਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਤੇ ਕਿਸਾ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਦੇ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਡੇ ਸ਼ਹਿਰੇ ਆਏ ਦੇਹ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਨਾਜ ਪੰਜ ਸਦਾ ਸਾਹਿਬ ਦੇ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਆਧਾਰ ਤੇ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਹੇ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਨਿਤਾਰ ਆਪਣੀ ਬਖਸ਼ਿਸ਼ ਕੀਤੀ ਹੈ ਅੱਜ ਜਿਹੜਾ ਪਿੱਤਰ ਗੁਰਬਾਣੀ ਸੁਖਣੀ ਸਾਹਿਬ ਨੇ ਸੰਪੂਰਨ ਪਾਠ ਲਿਤਾ ਹੈ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਣੇ ਚੰਨ ਸੋਧਦਾਰ ਨਿਰਾਸ ਪਾਠ ਹੋਣੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਿਆਂ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਦੇ ਪਿੱਤਰ ਬਾਣੀ ਟਾਲੀ ਬਾਰ ਬੁੱਧੀ ਬਖਸ਼ਿਸ਼ ਕਰੋ ਅੱਜ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਰਾਬ ਸ਼ਾਦੀ ਦੇ ਗਿਆ ਤਿਆਰ ਕਰ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦੇ ਆਪ ਪਿੱਤਰ ਨਾਮ ਜਪੇ ਹੁਣ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਪਦੇਜ ਰੱਖਿਆ ਬਖਸ਼ ਕਰੋ ਜੀ ਰਿਵਾਜ ਕਿਰਪਾ ਕਰੋ ਦਤਾਰ ਜੀ ਆਪ ਦੀਆਂ ਬਖਸ਼ੀਆਂ ਦਾਤਾਂ ਚੋਂ ਲੰਗਰਾਂ ਦੀ ਤੁਰ ਸਵਾਰੀਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਬਾਤਾਂ ਕਰੋ ਗਰੀਬ ਰਿਵਾਜ ਕਿਰਪਾ ਕਰੋ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤ ਦੋਈ ਦਾਤ ਬਖਸ਼ੋ ਚਾਨਾਂ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ਿਆਂ ਦੀ ਬਾਤਾਂ ਕਰੋ ਜੀ ਰਿਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਾਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਾਤੇ ਤੇ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਰਿਵਾਜ ਕਿਰਪਾ ਕਰੋ ਦੂਰ ਦੁਰਾਡੇ ਘਰਾਂ 'ਚ ਬੈਠੀਆਂ ਲਾਈਵ ਕਥਾ ਕੀਰਤਨ ਸ਼ਰਮ ਕਰ ਰਹੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤੇ ਤਾਰਾ ਆਪਣੀ ਬਖਸ਼ੀ ਗਿਰੀ ਸੰਗਤਾਂ ਨੂੰ ਬਖਸ਼ੇ ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਤਾਰ ਸੰਗਤਾਂ ਮਾਇਆ ਪੇਟਾ ਕਰ ਚਰਨਾਂ ਪ੍ਰਵਾਨ ਕਰੋ ਗਰੀਬ ਰਾਜ ਬਖਸ਼ਿਸ਼ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਵਾਜ ਵਾਧੇ ਬਖਸ਼ੋ ਦਤਾਰ ਸਾਰ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ ਦਤਾਰ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਪੂਰਾ ਚੁੱਕਾ ਮਾਈ ਬਖਸ਼ੋ ਪਵਿੱਤਰ ਹੁਕਮਨਾਮੇ ਬਖਸ਼ਿਆ ਕੇ ਬ੍ਰਹਮ ਅੱਜ ਦੇ ਸ਼ਾਮ ਦੀ ਕਥਾ ਕੀ ਵਾਰਮ ਤਾਵਾ ਸੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਧੰਨਵਾਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪ ਦਾ ਨਾਮ ਜਦ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ

0: සුනහල් සත්‍යගල් වාහිගුරු ජී කා කල්සා වාහිගුරු ජී කී ෆතේ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ ਹਮ ਰੁੜਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਹਿਬ ਸਿੰਘ ਜੀ ਮਹਾਰਾਜ ਬਖਸ਼ਿਸ਼ ਕੀਤੇ ਆਪ ਸਕਦੇ ਹੋ ਸ਼ਰਧਾ ਭਾਵਨਾ ਸਾਹਿਬ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ, ਅਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ, ਅਰਦਾਸ ਚਾਰੀਆਂ ਭਰੀਆਂ ਨੇ, ਮਹਾਰਾਜ ਬਖਸ਼ੇ ਪਿੱਤਰ ਪ੍ਰਣਾਮ ਸਰਵ ਕੀਤੇ ਹਨ। ਫਿਰ ਸਾਸ਼ੀ ਅੱਜ ਅਸਪਾਸ ਮੈਂ ਗੁਰੂ ਸਾਹਿਬ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਜੀ ਹੁਣ ਸਮੇਂ ਕੀ ਰੱਬ ਹੋ ਰਹੇ ਨੇ, ਜੇ 7 ਵਜੇ ਕੀਰਤਨ ਕਰਨੀ ਭਾਈ ਹਰਭਜਨ ਸਿੰਘ ਦਾ ਜਿਹੜਾ ਜਲਸਾ ਠੀਕ 7 ਵਜੇ ਤੱਕ, 6:50 ਤੱਕ ਭਾਈ ਸਾਹਿਬ 6:50 ਤੱਕ ਆਪ ਸੰਗਤਾਂ ਨੂੰ ਕਥਾ ਕੀਰਤਨ ਅਤੇ ਆਰਤੀ ਕੀਰਤਨ ਦੁਆਰਾ ਮਾਨ ਸਾਹਿਬ ਚਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਤੋ 6:50 ਤੋਂ ਲੈ ਕੇ 6:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਦਾ ਜਥਾ ਉਹਨਾਂ ਸਾਹਿਬ ਵਾਲਿਆਂ ਦਾ। ਤੋ 7:30 ਤੋਂ ਲੈ ਕੇ 8:45 ਭਾਵ 9:00 ਤੱਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨਗੇ। ਸਾਰੀ ਸੰਗਤਾਂ ਬੇਨਤੀ ਹੈ ਕਿ ਭਾਈ ਸਾਹਿਬ ਹਰ ਰੋਜ਼ ਪਿੰਦਰਪਾਲ ਕਥਾ ਕਰ ਰਹੇ ਨੇ, ਆਪ ਸੰਗਤਾਂ ਵੱਧ ਤੋਂ ਵੱਧ ਪਹੁੰਚ ਕੇ ਸਮੇਂ ਤੋਂ ਲਾਭ ਉਠਾਉਣ ਦੇ ਯਤਨ ਕਰੋ ਜੀ। ਔਰ ਸਤ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ, ਤੁਸੀਂ ਵੇਖਦੇ ਹੋ ਜੋ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਨਾਲ ਸਾਲ ਸੌ ਸਾਲ ਇਹਨਾਂ ਹਾਲਾਂ ਦੀ ਉਸਾਰੀ ਹੋ ਰਹੀ ਹੈ। ਜੋ ਪਹਿਲੇ ਛੋਟੇ ਸਨ ਉਹਨਾਂ ਨੂੰ ਵੱਡੇ ਕਰਕੇ 2 ਮੰਜ਼ਲੇ ਕਰਨੇ ਨੇ, ਸੋ ਜੋ ਕਮੀ ਪੇਸ਼ੀ ਆਉਂਦੀ ਸੀ ਉਹਦੇ ਵਾਸਤੇ ਇਹ ਕਰਨਾ ਪਿਆ ਹੈ। ਸਤ ਸਿੰਘ ਜੀ ਉਹਦੇ ਵਾਸਤੇ ਬੇਅੰਤ ਮਾਇਆ ਖਰਚ ਹੋ ਰਹੀ ਹੈ, ਸੋ ਆਪ ਸੰਗਤਾਂ ਦੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਜਿੰਨੀ ਮਾਇਆ ਤੁਸੀਂ ਕੱਢ ਕੇ ਤੁਸੀਂ ਦੇ ਸਕਦੇ ਹੋ। ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਆ ਰਹੀ ਹੈ ਸਤ ਸਿੰਘ ਜੀ ਵਡਭਾਗੇ ਹਨ, ਸੋ ਆਪ ਵੀ ਆਪਣੀ ਮਾਇਆ ਨੂੰ ਕਮਾਈ ਸਫ਼ਰ ਕਰ ਰਹੇ ਹੋ ਜ਼ਰੂਰ। ਇੱਥੇ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਰਿਕਾਰਡ ਕਰ ਸਕਦੇ ਹੋ ਤੁਸੀਂ ਕਰਕੇ ਇਹਦੇ 'ਚ ਆਦਰੀਆਂ ਭਰੋ, ਮਾਇਆ ਦੀ ਕਿਰਪਾਤਾ ਕਰੋ ਤਾਂ ਕਿ ਸਾਰੇ ਕੰਮ ਨੂੰ ਮਨਿਸ਼ਾਨਾ ਸ਼ਬਦ ਨਾਲ ਸੰਪੂਰਨ ਕੀਤਾ ਜਾ ਸਕੇ। ਸਤ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਸਹਿਜ ਪਾਠ ਚੱਲ ਰਹੇ ਨੇ ਇਹਨਾਂ ਦੇ ਭੋਗ ਪੈਣਗੇ ਤਕਰੀਬਨ ਅੱਜ ਦੇ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਦੇ ਸ਼ਹੀਦੀ ਸਮੇਂ ਦੇ ਨੇੜੇ ਜਾ ਕੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਇਹਨਾਂ ਦੇ ਭੋਗ ਪੈਣੇ ਨੇ। ਸਤ ਸਿੰਘ ਜਿਹੜੇ ਵੀ ਘਰਾਂ 'ਚ ਬੈਠ ਕੇ ਨਾਲ ਸਹਿਜ ਪਟਕਾ ਰਹੇ ਨੇ ਵਟਪਾ ਕੇ ਹਨ, ਔਰ ਆਪ ਸਕਦਾਂ ਬੇਨਤੀ ਹੈ ਕਿ ਆਪਣੇ ਨਾਮ ਔਰ ਟੈਲੀਫੋਨ ਭਾਈ ਰਜਿੰਦਰ ਸਿੰਘ ਦੇ ਦਿੱਤਾ ਕਿ ਤੁਹਾਡੇ ਸਾਰਿਆਂ ਦੀ ਜੋ ਅਰਦਾਸ ਹੈ ਉਹ ਸਾਂਝੀ ਕੀਤੀ ਜਾ ਸਕੇ। ਸੋ ਸਤ ਸਿੰਘ ਜੀ ਆਪ ਸਕਦਾਂ ਬੇਨਤੀ ਹੈ ਕਿ ਆਪ ਜ਼ਰੂਰ ਵੱਧ ਤੋਂ ਵੱਧ ਹਾਜ਼ਰੀਆਂ ਭਰੋ, ਅਤੇ ਸਤ ਸਿੰਘ ਜੀ ਆਪ ਨੂੰ ਬੇਨਤੀ ਹੈ ਕਿ 15 ਨੂੰ ਹੈ ਸੰਗਰਾਂਦ ਜੇਠ ਦੇ ਮਹੀਨੇ ਦੀ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਭਾਈ ਪਿੰਦਰਪਾਲ ਸਿੰਘ ਜੀ ਸਾਡੇ ਪਾਸ 17 ਤਰੀਕ ਤੱਕ ਕਥਾ ਕਰ ਰਹੇ ਨੇ, ਆਪ ਸੰਗਤਾਂ ਹਰ ਰੋਜ਼ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾ ਕਰੋ, ਦਿਲਾਵਟ ਨੂੰ ਯਤਨ ਕਰੋ। ਸਤ ਸਿੰਘ ਜੀ 17 ਨੂੰ ਹੈ ਛੋਟਾ ਗਲੂਕਾਰਾ ਕਾਨੂੰਨ ਨਿਸ਼ਾਨਾ ਦਾ ਗੁਰਦਾਸਪੁਰ ਜ਼ਿਲ੍ਹੇ ਦਾ, ਜਿੱਥੇ 10 ਤੋਂ ਲੈ ਕੇ 12 ਸਾਲ ਤੱਕ ਸਿੰਘ ਸਿੰਘਣੀਆਂ ਬੱਚਿਆਂ ਨੇ ਸ਼ਹਾਦਤ ਪ੍ਰਾਪਤ ਕੀਤੀਆਂ ਸਨ ਸਾਡੇ ਵਾਸਤੇ, ਖਾਸ ਸੰਬੰਧ ਵਾਸਤੇ, ਗੁਰੂ ਨਿਸ਼ਾਨ ਵਾਸਤੇ। ਸੋ ਅਸੀਂ ਉਹਨਾਂ ਸਾਰਿਆਂ ਨੂੰ 17 ਤਰੀਕ ਨੂੰ ਇੱਥੇ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰੀਏ ਅਤੇ ਉਹਨਾਂ ਬੱਚਿਆਂ ਦਾ ਧੰਨਵਾਦ ਕਰੀਏ। ਸਤਿਸੰਗ ਜੀ ਅਸਲ ਤੁਹਾਨੂੰ ਬੇਨਤੀ ਹੈ ਕਿ 22 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਆ ਰਹੇ ਨੇ, ਉਹ ਕੀਰਤਨ ਕਰਨਗੇ 27 ਤੋਂ ਲੈ ਕੇ 31 ਮਈ ਤੱਕ। ਸਤਿ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸਮੇਂ ਜ਼ਰੂਰ ਹਾਜ਼ਰੀਆਂ ਭਰੋ, ਭਾਈ ਸਭ ਤਿਆਰ ਨੂੰ ਕਿ ਜਮ ਕਰਕੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

unbelievable.

0: सम्मान योग भाई साहब जी, भाई पिंदरपाल सिंह जी, जिन्हां नूं भाई साहब की उपाधि भी गुरु रामदास के घर तो मिली, पंथ जिन्हां ते माण करदा, नाम दा छिट्टा गुरु नानक दी बख्शिश होई, कीती हुई रहमत खजाने विचों दुनिया के कोने कोने विच वरता रहे ने, वो आ गए ने। उन्हां नाल मेरा बचपन का ही स्नेह है, प्यार है, और इन्हां नाल सिंगापुर, मलेशिया, कलकत्ता, इन्हां दा बड़प्पण है कि नाल सफर करना नाल जिंदगी दियां सिक्ख्यावां भी देंगे, इन्हां कोलों सीखण नूं मिलिया है। वो आओ साढ़े झोलियां भरनगे गुरमत विचारां नाल। अगला प्रोग्राम बाबा जी तो प्यार नाल सरवण करो जी, फतेह बुलाओ। वाहिगुरु जी का खालसा,
1: वाहिगुरु जी की फतेह। गुर प्रसाद जिन पाया नाम, नानक आया सो परवान। धन धन साहिब गुरु ग्रंथ साहिब जी पावन पवित्र राही दरबार दी हाजरी भर के राही बण दे कीर्तन ते कथा सरवण करके साहिबां दी बख्शां लै रही परम सत्कार जो सत्संग जीओ आ गुरां दी बख्शी होई फतेह सांझी करन दी कृपालता करनी सब ने। वाहिगुरु जी का खालसा, वाहिगुरु जी की फतेह। ये संत भाई साहिब पंकार सिंह जी ਉਹਨੇ ਵਾਲੇ ਅਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਨੂੰ ਇਲਾਹੀ ਬਣ ਦੇ ਰਸਤੇ ਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਕੁਝ ਇੱਕ ਸੂਚਨਾਵਾਂ। ਇੱਕ ਤਾਂ ਆਪਾਂ ਨੌਰਥ ਸਾਲ ਅਤੇ ਸਾਊਥ ਸਾਲ ਦੀਆਂ ਦੋ ਮੰਜ਼ਿਲਾਂ ਜੋ ਹਾਂ ਉਹ ਦੀ ਉਸਾਰੀ ਸ਼ੁਰੂ ਕਰਵਾਈ ਹੈਗੀ ਆ। ਸਭ ਨੂੰ ਬੇਨਤੀ ਆ ਵੱਧ ਤੋਂ ਵੱਧ ਉਸ ਦੇ ਵਿੱਚ ਆਪਣੀ ਦਸਵੰਧ ਪਾ ਕੇ ਅਤੇ ਗੁਰੂ ਦੀ ਬਖਸ਼ ਲਾਓ ਜੀ। ਅਤੇ ਆਪ ਜੀ ਨੂੰ ਪਤਾ ਹੈ ਸਾਡੇ ਪਾਸ ਪੰਥ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸੋਮਵਾਰ ਤੋਂ ਇਲਾਹੀ ਬਾਣੀ ਦੀ ਕਥਾ ਕਰ ਰਹੇ ਨੇ। ਕਬੀਰ ਸਾਹਿਬ ਦੇ ਸਲੋਕਾਂ ਦੀ ਕਥਾ ਚੱਲ ਰਹੀ ਹੈ ਜੀ। ਆਪ ਸੰਗਤਾਂ ਜੋ ਘਰੀਂ ਬੈਠੀਆਂ ਨੇ ਇੰਟਰਨੈਟ 'ਤੇ ਸਰਵਨ ਕਰ ਰਹੇ ਹੋ, ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਦਾਸ ਜੀ ਨੇ ਜੀ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਆ ਕੇ ਸੰਗਤ ਦੇ ਰੂਪ ਵਿੱਚ ਕਥਾ ਸਰਵਨ ਕਰਕੇ ਗੁਰੂ ਦੀਆਂ ਬਖਸ਼ਾਂ ਲੈਣ ਦੀ ਕਿਰਪਾ ਕਰਨੀ। ਭਾਈ ਸਾਹਿਬ ਜੀ ਕਥਾ ਦਾ ਸਮਾਂ ਹੈ ਜੀ ਰੋਜ਼ ਸ਼ਾਮ ਨੂੰ 7:30 ਤੋਂ ਲੈ ਕੇ 9:45 ਤੱਕ, 7:30 PM ਟੂ 8:45 PM ਡਿਊਰਿੰਗ ਦਾ ਵੀਕ ਡੇਜ਼। ਅਤੇ ਐਤਵਾਰ ਦਾ ਸਮਾਂ ਹੈ ਕਥਾ ਦਾ 12:15 ਤੋਂ 1:30 ਤੱਕ। ਸੰਗਰਾਂਦ ਆ ਰਹੀ ਜੀ 15 May ਨੂੰ ਡੇਟ ਦੀ, ਅਤੇ ਕਾਫੀ ਸੂਚਨਾਵਾਂ ਮੈਂ ਛੱਡ ਜਾਣੀਆਂ। 27 May ਤੋਂ ਲੈ ਕੇ 31 May ਤੱਕ ਸਾਡੇ ਪਾਸ ਆ ਰਹੇ ਨੇ ਜੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆ ਕੇ ਇਲਾਹੀ ਬਣ ਦੇ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਗੇ ਜੀ। ਅਤੇ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਮਹਾਨ ਸ਼ਹੀਦੀ ਦਾ ਜੋ ਹੈ ਦਿਹਾੜਾ ਉਹ 18 June ਨੂੰ ਮਨਾਉਣਾ ਆਪਾਂ ਸਾਰੇ ਸੰਸਾਰ ਭਰ ਦੇ ਅੰਦਰ, ਉਹ ਵੀ ਨੋਟ ਕਰ ਲਓ। ਬਾਕੀ ਸੂਚਨਾਵਾਂ ਮੈਂ ਛੱਡ ਚੱਲਿਆ ਹੈਗਾ। ਆਓ ਹੁਣ ਆਪਾਂ ਲਾਭ ਲਈਏ ਸਮੇਂ ਦਾ, ਅਤੇ ਸੰਗਤਾਂ ਨੂੰ ਬੇਨਤੀ ਹੈ ਥੋੜ੍ਹਾ ਅੱਗੇ ਜੇ ਬੈਠ ਜਾ ਕਰੀਏ ਤਾਂ ਥੋੜ੍ਹਾ ਹੋਰ ਵੀ ਚੰਗਾ ਲੱਗਦਾ, ਨੇੜੇ ਆ ਕੇ ਜੇ ਉੱਠ ਕੇ ਆ ਸਕਦੇ ਹਾਂ ਤਾਂ ਬਹੁਤ ਚੰਗੀ ਗੱਲ ਹੋਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

पावन पवित्र हजूरी अंदर संध्या वेले दे गुरमत दीवान दी आप जी हाजरी भर रहे हो। सतगुरु जी दे इस अस्थान दी रोजाना मर्यादा दे अनुसार संध्या दे इस दीवान विच जिथे सतगुरां दे बख्शे हुए नेम दा पाठ हजूर दी शब्द गुरबाणी दी चौकी और कीर्तन भाई साहिब भाई ओंकार सिंह जी उन्हां साहिब वाले आप जी नूं सरवण करा रहे सन। संगत जी लड़ीवार भगत कबीर साहब जी दे अमृत बचना दी विचार चल रही है, जिथे कल आपां विचार छड़ी सी उसे सलोक नूं अगे आधार बना के और तीन सलोकां दा पाठ आप जी ने हुण सरवण कीता है। सतगुरु जी कृपा करन आप विच वर्त के भय भावनी एकाग्रता नाल विचार करा लैन। अदब सहित संगत जी उचारण करो जी, सतनाम श्री वाहे गुरु जी। फिर उचारण करो जी, सतनाम श्री वाहे गुरु साहेब जी। कल संध्या वेले इस सलोक दी विचार ते आपां विश्राम दित्ता सी। कबीर कोठे मंडप हेत कर काहे मरहो सवार, शब्दक अर्थ आपां राती कीते सन। कोठे दा अर्थ आपां सारे समझने आ मकान, और पुरातन जेड़े विद्वान ने ओ कोठे दा शब्दक अर्थ कच्चे कुल्ले करदे सन, कुल्ला भी कहिंदे हुंदे सन, कच्चा मिट्टी दा बनिया मकान कोठे। मंडप दा अर्थ कल आपां कीता सी जी, सजावट फुल आदि लाने, शमियाना आदि। खेत कर दा अर्थ उहदे मोह करके, इहदा मतलब कच्चे मकान होण, पक्के होण, शमियाने लगे होण, अपने अंदर दी सुरत सिर्फ उस ढांचे विच ही जुड़ जाए। ते महाराज अगे कह रहे ने काहे मरो सवार। सवार दा लफ्ज़ ही अर्थ करांगे सजा के, सवार के, कि बाहरों कोई घर विच आए उन्हों कोठा उन्हों महल माड़ी साडा घर बहुत चंगा लगे, सारी जिंदगी उसकी सजावट ही करी जाए। ते अगे भगत महाराज कह रहे सन कि कोठे मंडप हेत कर काहे मरो सवार, कारज साढ़े तीन हथ। कारज का लफ्जी अर्थ है जी काम, जिहड़ा असी गुरबाणी च बड़ी बारी शब्द पढ़ने, काज शब्द भी आउंदा, कारज शब्द भी असी पढ़ने, जिवें सतगुरां दा यह बचन अरदास वेले आनंद कारज वेले सी कारज पढ़ देखा कि जिस कारज की संपूर्णता चाहने हां अपने गुरु दे अगे अरदास करिए। कारज का अर्थ है काम, कारज साढ़े तीन हथ, साढ़े तीन हथ धरती तेरे काम आनी है। घनी, घनी का अर्थ है ज्यादा, जे मान लो थोड़ा बहुता तेरा कद लंबा भी होवे ता पौने चार, साढ़े तीन हाथ ही काम आना है। जे वद तो वद होर घनी हो जाएगी ते पौने चार होवेगी, इसने चार नहीं होना। कल असी इहदी विचार कर रहे सां, उन्नी देर नूं समां भी हो गया सी, इहनूं फिर अज थोड़ा थोड़ा जिहा आपां फिर अज विचारीए। एक तां अपनी सुरत नूं, एक है रहण वास्ते घर, एक है वखाण वास्ते घर, दोनों च बड़ा फर्क है जी। रहण वास्ते ते वखाण वास्ते जमीन आसमान का अंतर है। उंज सतगुरां ने सब तो पहला बचन, असी बड़ी बारी शब्द सांझा कीता है,
ਸਭ ਤੋਂ ਪਹਿਲਾਂ ਸ੍ਰੀ ਰਾਗ ਦਾ ਜਿਹੜਾ ਸ਼ਬਦ ਕਹਿ ਉਹਦੀਆਂ ਪਹਿਲੀਆਂ ਤੁਕਾਂ ਹੀ ਘਰ ਨਾਲ ਸੰਬੰਧਿਤ ਨੇ। ਮੋਤੀ ਤਾਂ ਮੰਦਰ ਉਸਰ ਹੈ ਕਿ ਮੋਤੀਆਂ ਦੇ ਘਰ ਬਣੇ ਹੋਣ, ਦੀਵਾਰਾਂ ਮੋਤੀਆਂ ਦੀਆਂ ਚਿਣੀਆਂ ਹੋਣ। ਰਤਨੀ ਤਾਂ ਉਹ ਹੈ ਜਿਹੜਾ ਉਸ ਵਿੱਚ ਕੀਮਤੀ ਰਤਨ ਜੜੇ ਹੋਣ। ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਉਹ ਹੈ ਜਿਹੜਾ ਕਸਤੂਰ ਕੁੰਗੂ ਅਗਰ ਚੰਦਨ, ਉਹਦੇ ਵਿੱਚ ਕਸਤੂਰੀ ਦਾ ਚੰਦਨ ਦਾ ਇਹ ਸਾਰਾ ਲੇਪਣ ਖਾਇਆ ਹੋਵੇ, ਉਸ ਘਰ ਵਿੱਚ ਪ੍ਰਵੇਸ਼ ਕਰਦਿਆਂ ਇਹ ਚੰਗੀ ਸੁਗੰਧੀ ਸਾਨੂੰ ਪ੍ਰਭਾਵਿਤ ਕਰੇ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ, ਮਨ ਬੜਾ ਖੁਸ਼ ਹੋਵੇ, ਚਾਉ ਦਰ ਤੇ ਪ੍ਰਸੰਨ ਹੋਵੇ। ਤੇ ਅੱਗੇ ਬਾਬਾ ਜੀ ਨੇ ਕਿਹਾ ਮਤ ਦੇਖ ਭੂਲਾਂ ਵੀਸਰੈ, ਮਤਾ ਉਹ ਮੋਤੀਆਂ ਦਾ ਮੰਦਰ ਦੇਖ ਕੇ ਉਸ ਘਰ ਨੂੰ ਦੇਖ ਕੇ ਹੇ ਪ੍ਰਮਾਤਮਾ ਤੈਨੂੰ ਭੁੱਲ ਨਾ ਜਾਵਾਂ, ਵਿਸਰ ਨਾ ਜਾਵਾਂ, ਚਿੱਤ ਵਿੱਚੋਂ ਨਾ ਤੂੰ ਨਿਕਲ ਜਾਈ। ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾ ਤੇਰਾ ਨਾਮ ਕਿਤੇ ਮੇਰੇ ਚੇਤੇ ਵਿੱਚੋਂ ਵਿਸਰ ਨਾ ਜਾਏ। ਪਰ ਸਤਿਗੁਰਾਂ ਨੇ ਫਿਰ ਇਹਦੇ ਥੋੜੇ ਅਰਥ ਕਰ ਲਈਏ, ਮੈਨੂੰ ਸਜਾ ਸਜਾ ਕੇ ਕਿਉਂ ਮਰਨਾ ਪਿਆ, ਤੂੰ ਟੁੱਟ ਗਿਆ ਘਰ ਨੂੰ ਸਜਾਉਂਦਿਆਂ। ਕਾਰ ਸਾਢੇ ਤਿੰਨ ਖੱਤ, ਕੱਲ ਹੀ ਵੀਰ ਜੀ ਪੁੱਛ ਰਹੇ ਸਨ ਵੀ ਸਾਢੇ ਤਿੰਨ ਖੱਤ ਦਾ ਮਤਲਬ ਕੀ। ਇੱਕ ਤਾਂ ਯਾਦ ਰੱਖਿਓ ਗੁਰਬਾਣੀ ਚ ਸਾਢੇ ਤਿੰਨ ਹੱਥ ਵੀ ਆਇਆ, ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੈ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਉੱਥੇ ਬਚਨੇ ਰਾਖੋ ਕੰਧ ਉਸਾਰੋ ਨੀਵਾਂ, ਅੱਗੇ ਕੀ ਸ਼ਬਦ ਹੈ, ਸਾਢੇ ਤਿੰਨ ਹੱਥ ਤੇਰੀ ਸੀਵਾ। ਉੱਥੇ ਫਿਰ ਬੇਨਤੀ ਸੁਣਿਓ, ਰਾਖੋ ਕੰਧ ਉਸਾਰੋ ਨੀਵਾਂ। ਮੈਂ ਇੱਕ ਵਾਰ ਕਥਾ ਕਰਦਿਆਂ ਇਹ ਬੇਨਤੀ ਕੀਤੀ ਸੀ ਜੀ, ਇਹਨੂੰ ਆਪਾਂ ਫਿਰ ਦੁਬਾਰਾ ਦੁਹਰਾ ਲੈਂਦੇ ਹਾਂ ਕਿਉਂਕਿ ਗੱਲ ਤਾਜ਼ੀ ਰਹੇਗੀ। ਗੁਰਬਾਣੀ ਵਿੱਚ ਮੈਂ ਕੱਲ ਵੀ ਕਿਹਾ ਜਿਹੜੀ ਕਾਵਕ ਰੂਪ ਹੈ ਨਾ ਜੀ, ਉਹਦੇ ਵਿੱਚ ਤੁਕਾਂਤ ਦੇਖਿਆ ਜਾਂਦਾ। ਜੇ ਹੁਣ ਤੁਸੀਂ ਵਾਰਤਕ ਕੋਈ ਲਿਖੇ ਕਿ ਰਾਖੋ ਕੰਧ ਉਸਾਰੋ ਨੀਵਾਂ, ਇਹਦਾ ਅੱਜ ਦੀ ਕਥਾ ਨਾਲ ਸੰਬੰਧ ਨਹੀਂ, ਸਿਰਫ ਇਸ ਕਰਕੇ ਬੇਨਤੀ ਹੈ ਕਿ ਅਸੀਂ ਕੰਧ ਉਸਾਰਨੇ ਆ ਤੇ ਨੀਂਹ ਰੱਖਨੇ ਹਾਂ। ਪਰ ਇੱਥੇ ਭਗਤ ਸਾਹਿਬ ਮਹਾਰਾਜ ਜੀ ਨੇ ਕਿਹਾ ਰਾਖੋ ਕੰਧ, ਕੰਧ ਰੱਖੋ, ਉਸਾਰੋ ਨੀਵਾਂ ਤੇ ਨੀਮ ਦੀ ਉਸਾਰੀ ਕਰੋ। ਪਰ ਆਪਾਂ ਕਰਦੇ ਕੀ ਹਾਂ, ਅਸੀਂ ਕੰਧ ਬਾਅਦ ਵਿੱਚ ਉਸਾਰਨੇ ਆ, ਪਹਿਲਾਂ ਨੀਂਹ ਰੱਖਨੇ ਹਾਂ। ਪਰ ਇੱਥੇ ਸ਼ਬਦ ਵਰਤਿਆ ਕਿ ਕੰਧ ਰੱਖੋ ਤੇ ਨੀਂਹ ਦੀ ਉਸਾਰੀ ਕਰੋ। ਇਸ ਸੰਬੰਧੀ ਸਾਡੇ ਕਥਾ ਵਿੱਚ ਜਾਂ ਅਰਥਾਂ ਦੇ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਅਨਵੈ ਅਰਥ ਕਰਨੇ। ਬੇਨਤੀ ਸੁਣਿਓ, ਅਨਵੈ ਅਰਥ ਕਰਨੇ, ਇਹਦਾ ਅਰਥ ਇਹ ਨਹੀਂ ਕਿ ਆਪਾਂ ਗੁਰਬਾਣੀ ਦੇ ਤੁਕ ਬਦਲਦੇ ਨਹੀਂ ਹੈ। ਮੈਂ ਫਿਰ ਬੇਨਤੀ ਕਰਾਂਗਾ, ਕਈ ਵਾਰੀ ਕਈ ਸੱਜਣ ਜਿਹੜੇ ਇਸ ਗੱਲ ਤੋਂ ਨਹੀਂ ਵਾਕਿਫ, ਉਹ ਕਈ ਵਾਰੀ ਭੈੜੇ ਬੋਲ ਬੋਲ ਦਿੰਦੇ ਆ। ਮੈਨੂੰ ਯਾਦ ਮਨਜੀਤ ਸਾਹਿਬ ਨੇ ਇੱਕ ਸ਼ਬਦ ਕਹਿ ਦਿੱਤਾ, ਨਰ ਅਚੇਤ ਪਾਪ ਤੇ ਡਰ ਰਹੇ। ਹੁਣ ਜਦੋਂ ਇਹਦੇ ਅਰਥ ਕਰਾਂਗੇ, ਕੋਈ ਸ਼ੱਕ ਨਹੀਂ ਰੇ ਸ਼ਬਦ ਬਾਅਦ ਵਿੱਚ ਆਇਆ, ਇਹਦੇ ਅਨਵੇਂ ਅਰਥ ਹੋਣਗੇ। ਰੇ ਨਰ ਅਚੇਤ ਪਾਪ ਤੇ ਡਰ ਰਹੇ, ਇਸ ਤਰ੍ਹਾਂ ਅਰਥ ਹੋਣਗੇ ਕਿ ਹੇ ਬੰਦੇ, ਅਚੇਤ ਬੰਦੇ, ਗਾਫਿਲ ਬੰਦੇ, ਤੂੰ ਪਾਪ ਤੋਂ ਡਰ। ਮੈਨੂੰ ਪਤਾ ਸੰਪਰਦਾਇ ਗੁਰਮੁਖ ਅਚੇਤ ਪਾਪ ਦਾ ਅਰਥ ਕਰਦੇ ਨੇ, ਜਿਹੜੇ ਭੁੱਲ ਭੁਲੇਖੇ ਨਾਲ ਹੋ ਜਾਣ। ਹੁਣ ਅਨਵੇਂ ਅਰਥ ਜਦੋਂ ਆਪਾਂ ਕਰਾਂਗੇ, ਉਦੋਂ ਸਾਨੂੰ ਉਸਾਰੋ ਤੇ ਰਾਖੋ ਦੇ ਅਰਥ ਬਦਲਨੇ ਪੈਣਗੇ। ਇਹ ਅਨਵੇਂ ਅਰਥ ਹੁੰਦੇ ਨੇ ਗੁਰਬਾਣੀ ਚ, ਬੜੇ ਸ਼ਬਦ ਐਸੇ। ਰਾਖੋ ਕੰਧ ਉਸਾਰੋ ਨੀਵਾਂ, ਇਹਦੇ ਜਦੋਂ ਬਿਲਕੁਲ ਇਹਨੂੰ ਉਚਾਰਨ ਚ ਬਿਲਕੁਲ ਨਹੀਂ ਬਦਲਣਾ, ਇਹਨੂੰ ਗੁਰੂ ਸਾਹਿਬ ਦੀ ਲਿਖੀ ਹੋਈ ਜਿਹੜੀ ਰਚਨਾ ਉਸੇ ਤਰ੍ਹਾਂ ਪੜ੍ਹਨਾ ਹੈ, ਕਿਉਂਕਿ ਕਾਵਕ ਰੂਪ ਹੈ। ਪਰ ਅਰਥ ਕਰਦਿਆਂ ਅਨਵੇਂ ਅਰਥ ਹੋਣਗੇ ਕਿ ਭਾਈ ਨੀਂਹ ਰੱਖੋ ਤੇ ਕੰਧ ਉਸਾਰੋ, ਰਾਖੋ ਕੰਧ ਉਸਾਰੋ ਨੀਵਾਂ, ਅੱਗੇ ਬਚਨੇ ਸਾਢੇ ਤਿੰਨ ਹੱਥ ਤੇਰੀ ਸੀਵਾਂ। ਹੁਣ ਜਿਹੜਾ ਸੀਵਾਂ ਸ਼ਬਦ ਹੈ, ਇਹਦਾ ਅਰਥ ਸੌਣ ਨਾਲ ਨਹੀਂ, ਇਹਦਾ ਲਫ਼ਜ਼ੀ ਅਰਥ ਹੈ ਹੱਦ, ਸੀਮਾ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਤੇਰੀ ਜਿਹੜੀ ਹੱਦ ਹੈ ਲੰਮੇ ਪੈਣ ਦੀ, ਉਹ ਸਾਢੇ ਤਿੰਨ ਹੱਥ ਹੈ। ਉੱਥੇ ਹੱਥ ਸ਼ਬਦ ਵਰਤਿਆ, ਇੱਥੇ ਕਬੀਰ ਸਾਹਿਬ ਨੇ ਹੱਥ ਸ਼ਬਦ ਵਰਤਿਆ, ਰਾਖੋ ਕੰਧ ਉਸਾਰੋ ਨੀਵਾਂ, ਸਾਢੇ ਤਿੰਨ ਹੱਥ ਤੇਰੀ ਸੀਵਾਂ। ਤੇ ਇੱਥੇ ਉਹਨਾਂ ਕਿਹਾ ਚਲੋ ਵੱਧ ਤੋਂ ਵੱਧ ਜੇ ਹੱਦ ਟੱਪੇਗਾ, ਘਨੀ ਤਾਂ ਪੌਣੇ ਚਾਰ,
ਹੁਣ ਸਾਢੇ ਤਿੰਨ ਹੱਥ ਕਿਵੇਂ ਹੈ ਸੀਮਾ? ਇਹਨੂੰ ਥੋੜੀ ਜਿਹੀ ਬੇਨਤੀ ਸੁਣਿਓ, ਇਹ ਨਹੀਂ ਹੁਣ ਮੇਰਾ ਹੱਥ ਹੋਵੇ ਤੇ ਸਾਢੇ ਤਿੰਨ ਹੱਥ। ਸਾਢੇ ਤਿੰਨ ਹੱਥ ਦਾ ਮਤਲਬ ਕਿ ਇਸ ਉਂਗਲ ਤੋਂ ਲੈ ਕੇ ਅਰਕ ਤੱਕ ਇੱਕ ਹੱਥ ਹੋ ਗਿਆ। ਇਹ ਹੱਥ ਨਹੀਂ ਕਰਨਾ ਇਕੱਲਾ, ਪੰਜਾ ਨਹੀਂ। ਹੁਣ ਇਹਨੂੰ ਤੁਸੀਂ ਇੱਕ, ਦੋ, ਤਿੰਨ, ਸਾਢੇ ਤਿੰਨ ਇਹਦੀ ਮਪਾਈ ਕਰਕੇ ਦੇਖੀ ਆਪਾਂ। ਪਰ ਇਹ ਹੱਥ, ਸਾਢੇ ਤਿੰਨ ਹੱਥ ਬੰਦੇ ਦੇ ਆਪਣੇ ਸਰੀਰ ਤੇ ਟੁਕੇਗਾ। ਮੰਨ ਲਓ ਹੁਣ ਮੇਰਾ ਸਾਢੇ ਤਿੰਨ ਹੱਥ ਕੋਈ ਮਾਪੇ ਤੇ ਨਿੱਕਾ ਬੱਚਾ ਜਿਹੜਾ ਅਜੇ 4 ਸਾਲ ਦਾ ਬੱਚਾ ਉਹਦੇ ਨਾਲ ਮੇਰੇ ਹੱਥ ਦੀ ਮਪਾਈ ਕਰੋ, ਉਹ ਥੋੜਾ ਇਹਦੇ ਚ ਆਏਗਾ। ਮੇਰੇ ਸਰੀਰ ਦੀ ਬਣਤ ਅਨੁਸਾਰ ਸਿਆਣੇ ਵਿਦਵਾਨ ਕਹਿੰਦੇ ਨੇ ਜਿਵੇਂ ਆਪ ਜੀ ਦਾ ਸਰੀਰ ਹੈ, ਬੱਚੇ ਦਾ ਸਰੀਰ ਹੈ, ਜਿਸ ਬੰਦੇ ਦਾ ਸਰੀਰ ਵੀ ਮਾਪਣਾ ਹੈ ਲੰਬਾਈ ਦੇ ਵਿੱਚ, ਕਿਹਾ ਜਾਂਦਾ ਵੀ ਉਹਦੇ ਆਪਣੇ ਹੱਥ ਦੀ ਸਾਢੇ ਤਿੰਨ ਹੱਥ ਲੰਬਾਈ ਬਣੇਗੀ। ਉਹ ਜਦੋਂ ਸਾਢੇ ਤਿੰਨ ਹੱਥ ਲੰਬਾ ਹੋਵੇਗਾ, ਇੱਥੇ ਸਤਿਗੁਰਾਂ ਨੇ ਇਹ ਬਚਨ ਕੀਤਾ ਕਿ ਜਿਵੇਂ ਬੰਦਾ ਸੌਣ ਲੱਗਦਾ ਨੀਂਦ ਆਉਂਦੀ ਹੈ, ਸਾਢੇ ਤਿੰਨ ਹੱਥ ਤੱਕ ਲੰਬਾਈ ਵਿੱਚ ਧਰਤੀ ਤੂੰ ਘੇਰੇਗਾ। ਚੌੜਾਈ ਵਿੱਚ ਨਹੀਂ ਕਿਹਾ ਗਿਆ ਇੱਥੇ ਕਿ ਸਾਢੇ ਤਿੰਨ ਹੱਥ ਲੰਬਾਈ ਵਿੱਚ ਹੈ। ਇੱਥੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਵੱਧ ਤੋਂ ਵੱਧ ਜੇ ਜ਼ੋਰ ਮਾਰੇਗਾ ਤੇ ਪੌਣੇ ਚਾਰ ਹੱਥ ਜਿਹੜੇ ਸਰੀਰ ਦਾ ਆਤਕ ਹੈ ਉਸੇ ਸਰੀਰ ਦੀ ਮਿੰਤੀ। ਮੇਰੀ ਗੱਲ ਸ਼ਾਇਦ ਸਮਝ ਗਏ ਹੋਗੇ। ਇਹ ਨਹੀਂ ਕਿ ਹੱਥ ਤੁਹਾਡਾ ਹੋਵੇ ਤੇ ਮਪਾਈ ਬੱਚੇ ਦੀ ਕਰੀ ਜਾਈ। ਇਹਦਾ ਅਰਥ ਸਾਢੇ ਤਿੰਨ ਹੱਥ ਤੇਰੀ ਸੀਮਾ। ਇੱਥੇ ਮਹਾਰਾਜ ਨੇ ਕਿਹਾ ਕਾਰਜ ਸਾਢੇ ਤਿੰਨ ਹੱਥ ਘਣੀ ਤਾਂ ਪੌਣੇ ਚਾਰ, ਸਾਢੇ ਤਿੰਨ ਹੱਥ ਤੇਰੇ ਆਪਣੇ ਮੁਤਾਬਕ ਇੰਨੀ ਕੁ ਤੇਰੀ ਸੀਮਾ ਹੈ ਤੇ ਮਰ ਚੱਲਿਆ ਸਾਰੀ ਜ਼ਿੰਦਗੀ ਮਣਾ ਤੂੰ ਘਰ ਬਣਾਉਂਦਾ ਹੈ। ਸੱਚ ਜਦੋਂ ਇਹ ਜੇ ਸਲੋਕ ਆਪਾਂ ਪੜ੍ਹਦੇ ਹਾਂ ਮਨ ਝੰਝੋੜਿਆ ਜਾਂਦਾ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਕੁਛ ਅੱਜ ਹੋਰ ਬੇਨਤੀਆਂ ਕਰਨੀਆਂ। ਬਾਬਾ ਫਰੀਦ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਨੇ, ਉਹਨਾਂ ਨੇ ਸੱਚਮੁੱਚ ਸੁੰਦਰਤਾ ਦਾ ਵੀ ਤੇ ਬਾਹਰ ਮੁਖੀ ਸੰਸਾਰ ਦਾ ਵੀ ਜ਼ਿਕਰ ਕਰਦਿਆਂ ਹੋਇਆਂ ਦੱਸਿਆ। ਜਿਵੇਂ ਉਹਨਾਂ ਦਾ ਅਸੀਂ ਇੱਕ ਬਚਨ ਪੜ੍ਹਨੇ ਆ ਕਿ ਆਪਾਂ ਘਰ ਬਣਾਉਂਦੇ ਹਾਂ ਵੀ ਇੱਥੇ ਆਪਾਂ ਟਿਕਾਣਾ, ਆਪਾਂ ਇੱਥੇ ਰਹਿਣਾ ਹੈ। ਪਰ ਜਦੋਂ ਉਹ ਗੱਲ ਕਰਦੇ ਆ ਉਹ ਕਹਿੰਦੇ ਨੇ ਘਰ ਵਿੱਚ ਰਹਿਣ ਵਾਲਾ ਹਰ ਬੰਦਾ ਨਿਕਰਾ ਹੈ। ਜਿਹੜੇ ਆਪਾਂ ਘਰ ਚ ਰਹਿੰਦੇ ਹਾਂ, ਠੀਕ ਮੈਂ ਰਹਿ ਰਿਹਾ, ਆਪ ਜੀ ਰਹਿ ਰਹੇ ਹੋ, ਆਪਾਂ ਘਰ ਥੋੜਾ ਰਹਿ ਰਹੇ, ਇਹ ਵਕਤੀ ਤੌਰ ਤੇ ਘਰ ਚ ਰਹਿ ਰਹੇ ਹਾਂ, ਪਰ ਦਰਅਸਲ ਹੈ ਆਪਾਂ ਨਿਕਰੇ ਹਾਂ, ਆਪਣਾ ਟਿਕਾਣਾ ਕੋਈ ਨਹੀਂ। ਇਸਲਾਮ ਦੀ ਸ਼ਰ੍ਹਾਂ ਦੇ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਰੂਹ ਹੈ ਉਹ ਕਬਰਾਂ ਵੀ ਜਾਣੀ। ਮੈਂ ਬੜੀ ਵਾਰੀ ਆਪ ਨੂੰ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਅਸੀਂ ਅਰਥ ਕਰ ਚੁੱਕਿਆ ਇਹਦੇ ਕਿ ਘੁਮਿਆਰ ਦੇ ਪੇਟੇ ਪਈ ਉਹ ਚੀਕਣੀ ਮਿੱਟੀ ਹੈ। ਤੇ ਮਹਾਰਾਜ ਨੇ ਉੱਥੇ ਕਿਹਾ ਵੀ ਜੇ ਰੂਹ ਹੋਵੇ ਤੇ ਜਦੋਂ ਉਹ ਮਿੱਟੀ ਨਾਲ ਕੁੰਭਾਰ ਕੁੰਭ ਬਣਾਉਂਦਾ, ਘੜੇ ਬਣਾਉਂਦਾ, ਬਰਤਨ ਬਣਾਉਂਦਾ ਤੇ ਉਹ ਕੱਚੇ ਭਾਂਡਿਆਂ ਨੂੰ ਆਵੇ ਚ ਰੱਖ ਕੇ ਜਦੋਂ ਪਕਾਉਂਦਾ ਤੇ ਜੇ ਫਿਰ ਰੂਹ ਉਹਦੇ ਵਿੱਚ ਹੋਵੇ ਤੇ ਉਹ ਕੂਕ ਪੁਕਾਰ ਕਿਉਂ ਨਾ ਕਰੇ। ਮਿੱਟੀ ਮੁਸਲਮਾਨ ਕੀ ਪੀੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬੱਪੜੀ ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ, ਉਹ ਤਾਂ ਕਰਤਾਰ ਜਾਣੇ। ਪਰ ਵੇਖੋ ਬੜੀ ਵੱਡੀ ਵਿਸ਼ਾਲਤਾ, ਜੇ ਗੱਲ ਧਿਆਨ ਨਾਲ ਸੁਣਿਓ ਬਹੁਤ ਵੱਡੀ ਵਿਸ਼ਾਲਤਾ। ਹੁਣ ਇੱਕ ਪਾਸੇ ਮਹਾਰਾਜ ਕਹਿੰਦੇ ਜੇ ਕਬਰ ਚ ਰੂਹ ਹੋਵੇ ਤੇ ਅੱਗ ਲੱਗਿਆਂ ਕਿਉਂ ਨਾ ਪੁਕਾਰੇ, ਨਾਨਕ ਜਿਨ ਕਰਤਾ ਕਾਰਨ ਕੀ ਆ ਸੋ ਜਾਣੇ ਕਰਤਾਰ, ਜਿਸ ਕਰਤੇ ਨੇ ਇਹ ਰਚਨਾ ਜਾਂ ਕੀਤੀ ਹੈ ਉਹ ਹੀ ਜਾਣਦਾ ਹੈ। ਪਰ ਦੂਜੇ ਪਾਸੇ ਬਾਬਾ ਫਰੀਦ ਸਾਹਿਬ ਜੀ ਇਹ ਆਪਣੀ ਬਾਣੀ ਚ ਕਹਿ ਰਿਹਾ ਕਿ ਕਬਰ ਹੀ ਬੰਦੇ ਦਾ ਘਰ ਹੈ, ਬਾਹਰ ਜਿਨ੍ਹਾਂ ਘਰਾਂ ਤੇ ਮਾਣ ਕਰਦਾ ਉਹ ਅਸਲ ਚ ਘਰ ਨਹੀਂ, ਉਹ ਤੂੰ ਨਿਕਰਾ ਹੀ ਹੈ। ਉਹਨਾਂ ਦਾ ਬਚਨ ਹੈ ਜੀ, ਅਸੀਂ ਪੜ੍ਹਦੇ ਹਾਂ ਕਿ ਫਰੀਦਾ ਬਚਨ ਹੈ, ਗੋਰ ਨਿਮਾਣੀ ਕਾਹੇ ਮਰੋ ਸਵਾਰ, ਆਵਾਜ਼ਾਂ ਕੌਣ ਮਾਰਦਾ ਪਿਆ, ਗੋਰ ਨਿਮਾਣੀ ਸੱਡ ਕਰੇ, ਸੱਡ ਕਰੇ ਦਾ ਅਰਥ ਆਵਾਜ਼ਾਂ ਮਾਰਦੀ, ਕਬਰ ਲੰਘਦੇ ਹੋਏ ਬੰਦਿਆਂ ਨੂੰ ਆਵਾਜ਼ਾਂ ਮਾਰ ਰਹੀ ਹੈ, ਨੇ ਘਰ ਆ, ਘਰ ਆਓ। ਹੁਣ ਜਿਸ ਘਰ ਨੂੰ ਆਪਾਂ ਸਵਾਰਨੇ ਪਏ ਹਾਂ ਉਹਨੂੰ ਤਾਂ ਗੁਰਬਾਣੀ ਕਹਿ ਰਹੀ ਨਿਕਰਾ ਹੈ, ਇਹ ਤੇਰਾ ਘਰ ਕੋਈ ਨੀ, ਤੇਰਾ ਟਿਕਾਣਾ ਕੋਈ ਨੀ। ਜੇ ਹੋਰ ਥੋੜਾ ਜਿਹਾ ਆਪਾਂ ਦੇਖੀਏ ਆ ਘਰ ਕਿੰਨੇ ਬਦਲ ਚੱਕੇ ਆ ਜੀ। ਮੈਂ ਕਈ ਵਾਰੀ ਸੋਚਣਾ ਜਿਸ ਦਿਨ ਪਿੰਡ ਤੋਂ ਜਿਸ ਕੁੱਲੇ ਚ ਜੰਮੇ ਆ ਤੇ ਅੱਜ ਤੱਕ ਗਿਣਤੀ ਕਰਕੇ ਦੇਖੋ ਕਿੰਨੇ ਘਰ ਬਦਲ ਦਿੱਤੇ, ਟਿਕਾਣਾ ਥੋੜਾ ਰਿਹਾ। ਤੇ ਜਿਹੜਾ ਇਹਦਾ ਤੇ ਪਤਾ ਸਾਨੂੰ, ਕਿਉਂਕਿ ਮੈਨੂੰ ਪਤਾ ਮੈਂ ਕਿੱਥੇ ਜੰਮਿਆ ਵਾ, ਕਿੱਥੇ ਪੈਦਾ ਹੋਇਆ, ਕਿੱਥੇ ਕਿੰਨਾ ਕਿੰਨਾ ਘਰਾਂ ਚ ਮੈਂ ਰਿਹਾ। ਪਰ ਇਹਨੂੰ ਅਜੇ ਪਤਾ ਕੋਈ ਨੀ, ਇਹ ਸਮਝੀ ਬੈਠਾ ਮੈਂ ਅਖੀਰ ਤੇ ਪਹਿਲਾਂ ਹਾਂ,
ਪਰ ਗੁਰਬਾਣੀ ਕਹਿੰਦੀ ਹੈ ਜਦੋਂ ਅੰਦਰ ਝਾਤੀ ਮਾਰੇਗਾ ਨਾ ਫਿਰ ਇਹ ਵੀ ਸਮਝ ਪਏਗੀ ਇਹ ਘਰ ਵੀ ਕਈ ਬਦਲ ਕੇ ਆਇਆ, ਇਹ ਸਰੀਰ ਇੱਕ ਘਰ ਥੋੜਾ। ਹਾਂ ਜਦੋਂ ਅਸੀਂ ਜੁੜ ਜਾਂਦੇ ਹਾਂ ਫਿਰ ਉੱਥੇ ਮੋਹ ਚ ਕਹਿੰਦੇ ਹਾਂ ਬਸ ਇਹੀ ਘਰ ਹੈ, ਇਹੀ ਮੇਰਾ ਟਿਕਾਣਾ ਹੈ। ਸਤਿਗੁਰਾਂ ਦਾ ਇੱਕ ਬਚਨ ਹੈ, ਐਸੇ ਘਰ ਹਮ ਬਹੁਤ ਵਸਾਏ, ਇੱਕ ਘਰ ਥੋੜਾ। ਮੈਂ ਥੋੜੇ ਜਿਹੇ ਅਰਥ ਧਿਆਨ ਨਾਲ ਸੁਣਿਆ, ਅੰਦਰੂਨੀ ਵੀ ਕਰਨ ਲੱਗਾ। ਜੇ ਬਾਹਰ ਦੇ ਕੋਠੇ ਮੰਡਪ ਮਾਰੀਆਂ ਸਵਾਰਨਾ ਪੈ ਤੇਰੇ ਕਿਸੇ ਕੰਮ ਨਹੀਂ, ਲੰਮੇ ਪੈਣ ਲਈ ਸਾਢੇ ਤਿੰਨ ਥਾਂ ਹੈ। ਜਿਹਦੇ ਅੰਤਰੀ ਵੀ ਅਰਥ ਕਰੀਏ, ਇਸ ਘਰ ਨੂੰ ਵੀ ਸਾਰੀ ਜ਼ਿੰਦਗੀ ਤੂੰ ਸਵਾਰਦਿਆਂ ਮਰ ਗਿਆ, ਸੋਹਣੇ ਕੱਪੜੇ ਪਾਉਂਦਾ ਮਰ ਗਿਆ, ਸੋਹਣੇ ਅਤਰ ਫਲੇਲਾ ਲਾਉਂਦਾ ਮਰ ਗਿਆ, ਉਹ ਭਲੇ ਸੱਜਣਾ ਚੇਤੇ ਰੱਖੀ, ਇਹ ਕਿਸੇ ਕੰਮ ਨਹੀਂ ਆਉਣਾ। ਇਹ ਸਿਰਫ ਕਾਰਜ ਸਿੱਧੀ ਵਾਸਤੇ ਜਿੰਨੀ ਦੇਰ ਤੱਕ ਤੂੰ ਜਿਉਂਦਾ, ਇਹਦਾ ਕੋਈ ਮਕਸਦ ਹੋਰ ਹੈ। ਸਤਿਗੁਰਾਂ ਨੇ ਬਾਣੀ ਚ ਕਿਹਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਹ ਪਤਾ ਨੀ ਕਿੰਨੇ ਕੁ ਘਰ ਅਸੀਂ ਵਸਾ ਕੇ ਆਏ, ਪਰਮੇਸ਼ਵਰ ਨੇ ਅਸੀਂ ਖੇਡ ਰਚੀ। ਇੱਥੇ ਬਾਬਾ ਸਾਹਿਬ ਕਹਿ ਰਹੇ ਨੇ ਕਿ ਗੌਰ ਨਿਮਾਣੀ ਛੱਡ ਕਰੇ ਕਬਰ ਆਵਾਜ਼ਾਂ ਵੀ ਮਾਰਦੀ, ਤੇ ਕਹਿ ਰਹੀ ਨਿਕਰਿਆ ਤੇਰਾ ਘਰ ਕੋਈ ਨੀ, ਜਿਸ ਘਰ ਨੂੰ ਤੂੰ ਸਵਾਰ ਰਹੇ ਬਸ ਉਹੀ ਰਹਿਣ ਦੇ ਜਿਹੜਾ ਸਲੋਕ ਚੱਲ ਰਿਹਾ। ਨਿਕਰਿਆ ਘਰ ਆਓ, ਨਿਕਰੇ ਬੰਦੇ ਤੂੰ ਵਾਪਸ ਆਪਣੇ ਘਰ ਆ ਜਾ। ਕਿਉਂ? ਕਿਉਂਕਿ ਇਸ ਘਰ ਚ ਤੂੰ ਨੀ ਰਹਿਣਾ। ਸਰਪਰ ਮੈਥ ਹੈ, ਸਰਪਰ ਦਾ ਅਰਥ ਹੈ ਜ਼ਰੂਰੀ, ਮੈਥ ਦਾ ਅਰਥ ਮੇਰੇ ਕੋਲ, ਆਵਣਾ ਸਰਪਰ ਮੈਥ ਹੈ ਆਵਣਾ ਮਰਨੋ ਨਾ ਡਰਿਆਓ, ਮਰਨ ਤੋਂ ਨਾ ਡਰ, ਅੱਜ ਨਹੀਂ ਕੱਲ ਨਹੀਂ ਇੱਕ ਦਿਨ ਤੈਨੂੰ ਜ਼ਰੂਰੀ ਮੇਰੇ ਕੋਲ ਹੀ ਆਉਣਾ ਪਏਗਾ। ਵੈਸੇ ਉਹਨੂੰ ਕਹਿ ਦਿਓ ਤੋ ਕੋਈ ਚੱਲਣ ਦੇ ਜਿਹੜੀ ਮੈਂ ਕਥਾ ਕਰ ਰਿਹਾ, ਕਿਉਂਕਿ ਉਹ ਮੈਂ ਅੰਦਰ ਬੈਠਾ ਹੋਣਾ। ਕੋਠੇ ਮੰਡਪ ਹੇਤ ਕਰ ਕਾਹੇ ਮਰੂ ਸਵਾਰ, ਮਾਰੇ ਕਹਿੰਦੇ ਸਰਪਰ ਮੈਥ ਹੈ ਆਵਣਾ ਮਰਨੋ, ਉਹਦਾ ਕਾਰਨ ਹੁੰਦਾ ਜੀ ਕਈ ਵੇ ਅਸੀਂ ਪ੍ਰਮਾਣ ਅੱਧੀ ਤੁਕ ਲਾਉਂਦੇ ਹਾਂ, ਕਦੀ ਪੂਰੀ ਤੋਂ ਕਦੀ ਪੂਰਾ ਸ਼ਬਦ ਪੜ ਜਾਂਦੇ ਹਾਂ। ਆਪਣਾ ਕਥਾ ਦਾ ਕੇਂਦਰ ਬਿੰਦੂ ਹੋਵੇ ਜਿਹੜੀ ਵਿਚਾਰ ਚੱਲ ਰਹੀ ਹੈ ਵੀ ਆਪਾਂ ਕਿਸ ਵਿਸ਼ੇ ਤੇ ਬੋਲ ਰਹੇ। ਬਾਬਾ ਜੀ ਨੇ ਕਿਹਾ ਕਬਰ ਕਹਿੰਦੀ ਤੂੰ ਇੱਕ ਦਿਨ ਮੇਰੇ ਕੋਲ ਆਉਣਾ ਆਉਣਾ, ਡਰਨਾ ਕਿਉਂ ਪਿਆਰ। ਦੂਸਰਾ ਇੱਕ ਬਚਨ ਉਹਨਾਂ ਦਾ ਹੈ, ਐਸ ਘਰ ਨੂੰ ਵੀ ਸਜਾਉਂਦੇ ਹਨ, ਮੈਂ ਥੋੜੇ ਅਰਥ ਹਟ ਕੇ ਕਰ ਰਿਹਾ ਜੀ, ਇਹ ਘਰ ਵੀ ਸਜਾਉਂਦੇ ਹਾਂ ਪਰ ਜਿਹਨੂੰ ਆਪਾਂ ਸਜਾਉਂਦੇ ਪਏ ਹੈ ਕੀ? ਕਿਉਂਕਿ ਪੁਰਾਣੇ ਲੋਕ ਜਿਹੜੇ ਸਨ ਬੈਰਾਗ ਪੈਦਾ ਕਰਨ ਵਾਸਤੇ ਕਈ ਵਾਰੀ ਸਰੀਰ ਦੇ ਔਗਣ ਗਿਣਨੇ ਸ਼ੁਰੂ ਕਰ ਦਿੰਦੇ ਸਨ, ਯਾਦ ਰੱਖਿਓ, ਕਿਉਂਕਿ ਜਿਹੜਾ ਸਾਡਾ ਮਨ ਹੈ ਉਹ ਸਰੀਰ ਦੇ ਅੰਗਾਂ ਦੀ ਵਾਸ਼ਨਾ ਵੱਲ ਹੀ ਜਾਂਦਾ ਹੈ ਨਾ। ਸਰੀਰ ਦੇ ਜਿਹੜੇ ਅੰਗ ਨੇ, ਆਹ ਤੁਸੀਂ ਦੇਖਿਓ ਜਿਹੜੇ ਆਸ਼ਕ ਲੋਕ ਹੁੰਦੇ ਨੇ ਜਾਂ ਗੱਲਬਾਤ ਕਰਦੇ ਆ, ਜਿਹਨੂੰ ਸਾਡੇ ਅੱਜ ਕੱਲ ਪੰਜਾਬੀ ਕਲਚਰ ਕਹਿੰਦੇ ਨੇ ਮਾਂ ਬੋਲੀ ਦੀ ਸੇਵਾ ਕੀਤੀ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਯਾਦ ਰੱਖਿਓ ਕੋਈ ਗੀਤ ਐਸਾ ਹੈ ਹਜ਼ਾਰਾਂ ਵਿੱਚੋਂ ਕੋਈ ਜਿਸ ਗੀਤ ਦੇ ਵਿੱਚ ਔਰਤ ਦੀ ਬਾਡੀ ਦੇ ਅੰਗਾਂ ਦੀ ਗੱਲ ਨਾ ਕੀਤੀ ਗਈ ਹੋਵੇ। ਸੱਚਾਈ ਹੈ ਨਾ, ਇਹਦਾ ਮਤਲਬ ਬੰਦੇ ਦਾ ਅੰਦਰ। ਮੈਂ ਰਾਤ ਵੀ ਇਸ ਬੈਠੇ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਨੇ ਵੀ ਚੀਜ਼ ਉਹੀ ਵਰਤੀ ਹੈ ਪਰ ਬੜਾ ਫਰਕ ਹੈ। ਉਹ ਬਾਹਰ ਮੁਖੀ ਵਾਸ਼ਨਾ ਨੂੰ ਤੇਜ਼ ਕਰਨ ਵਾਸਤੇ, ਧੀ ਭੈਣ ਕਿਸੇ ਦੀ ਵੀ ਹੈ ਜੀ, ਔਰਤ ਦਾ ਔਰਤ ਤਾਂ ਔਰਤ ਹੈ, ਉਹ ਉਸ ਚੀਜ਼ ਨੂੰ ਅੱਖਰਾਂ ਰਾਹੀਂ ਵਾਸ਼ਨਾ ਦੀ ਅੱਗ ਬਾਲ ਰਿਹਾ ਹੈ। ਤੇ ਚੇਤੇ ਰੱਖਿਓ ਜਦੋਂ ਬੰਦਾ ਤਸਵੀਰ ਨਾ ਵੀ ਬਣਾਏ ਤੇ ਅੱਖਰਾਂ ਦੀ ਤਸਵੀਰ ਬਣ ਕੇ ਬੰਦੇ ਦੇ ਅੰਦਰ ਨੂੰ ਪ੍ਰਭਾਵਿਤ ਕਰਦੀ ਹੈ, ਅੱਖਰਾਂ ਦੀ ਤਸਵੀਰ। ਗੁਰੂ ਸਾਹਿਬ ਜੀ ਨੇ ਕੀ ਕੀਤਾ? ਮਹਾਰਾਜ ਨੇ ਪ੍ਰਮਾਣ ਲੈ ਔਰਤ ਦਾ ਲਿਆ, ਕਾਮਣੀ ਦਾ ਲਿਆ, ਕੰਤ ਦਾ ਲਿਆ, ਮਿਲਾਪ ਦਾ ਲਿਆ, ਭੋਗ ਦਾ ਲਿਆ, ਸੰਯੋਗ ਦਾ ਲਿਆ, ਪਰ ਉਹਨਾਂ ਨੇ ਸਾਡੀ ਬਿਰਤੀ ਨੂੰ ਵਾਸ਼ਨਾ ਤੋਂ ਤੋੜ ਕੇ ਉਸ ਕਰਤਾਰ ਦੇ ਸੰਬੰਧ ਨਾਲ ਜੋੜ ਦਿੱਤਾ, ਪਰਮਾਤਮਾ ਨਾਲ ਜੋੜ ਦਿੱਤਾ। ਮੈਂ ਪਿਛਲੇ ਦਿਨ ਹੀ ਕਿਹਾ ਬਾਬਾ ਫਰੀਦ ਸਾਹਿਬ ਜੈਸਾ ਮਹਾਂਪੁਰਖ ਉਸ ਸੰਯੋਗ ਨੂੰ ਸੁਰਤੀ ਨੂੰ ਡਿੱਗਣ ਨਹੀਂ ਦੇ ਰਹੇ। ਕਹਿਣ ਲੱਗੇ ਅੱਜ ਨਾ ਸੁੱਤੀ ਕੰਤ ਸਿਓ, ਅੰਗ ਮੁੜੈ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ ਵਾਂ ਕਿ ਮੰਨ ਲਓ ਆਹ ਵੀ ਸਰੀਰ ਆਪਾਂ ਸੰਜੋਨੇ ਪਏ ਹਾਂ, ਬੜੀ ਸਜਾਵਟ ਕਰ ਰਹੇ ਹਾਂ, ਤੇ ਮੈਂ ਦੇਖਿਓ ਇਹ ਭਰਥਰੀ ਦਾ ਵੈਰਾਗ ਸ਼ਤਕ ਹੈ, ਪੜਿਆ ਉਹਨਾਂ ਤੋਂ ਪਾਸ਼ਟੀ ਕਾ ਉਹਦੇ ਹੋਏ ਨੇ ਬਹੁਤ, ਹਿੰਦੀ ਵਿੱਚ ਵੀ ਪੰਜਾਬੀ ਵਿੱਚ ਵੀ। ਉਹ ਜਦੋਂ ਗੱਲ ਕਰਦਾ ਗੁਰਬਾਣੀ ਚ ਹੈ, ਜਦੋਂ ਮੰਨ ਲਓ ਵਾਸ਼ਨਾ ਜੀ ਪੈਦਾ ਹੋ ਗਈ, ਚਮੜੀ ਨੂੰ ਦੇਖ ਕੇ ਮਨ ਪ੍ਰਭਾਵਿਤ ਹੁੰਦਾ, ਅੱਖਾਂ ਦਾ ਸੁਭਾਅ ਹੈ। ਗੁਰੂ ਸਾਹਿਬ ਨੇ ਬੜਾ ਥਾਵਾਂ ਤੇ ਕਿਹਾ, ਇੱਕ ਪਾਠ ਹੈ ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਹੈ ਦੇਹ ਮਲੀਨੰਗ, ਮੱਝਾ ਰੁਦਰ ਦੁਰਗੰਧਾ ਨਾਨਕ ਅੱਥ ਗਰਬੇਣ ਅਗਿਆਨਨੋ। ਇਹਦੇ ਅਰਥ ਥੋੜੇ ਧਿਆਨ ਨਾਲ ਸੁਣਿਓ, ਕਰਪੂਰ ਮੁਸ਼ਕਪੂਰ
ਜਿਹੜੀ ਆ ਸੁਗੰਧੀ ਆਪਾਂ ਲਾਉਂਦੇ ਹਾਂ, ਅਤਰ ਲੈ ਲਓ, ਕਰਪੂਰ ਪੋਪ ਸੁਗੰਧਾ, ਖਿੜੇ ਹੋਏ ਫੁੱਲ, ਮੁਸ਼ਕ, ਕਪੂਰ, ਅਤਰ, ਇਹ ਕਿੰਨੇ ਸੋਹਣੇ ਲੱਗਦੇ ਨੇ ਜਿੰਨੀ ਦੇਰ ਤੱਕ ਸ਼ੀਸ਼ੀ ਚ ਪਏ ਨੇ। ਜਦੋਂ ਸ਼ੀਸ਼ੀ ਚੋਂ ਨਿਕਲ ਕੇ ਉਸ ਕੱਚ ਦੇ ਨਿੱਕੇ ਜਿਹੇ ਭਾਂਡੇ ਚੋਂ ਨਿਕਲ ਕੇ ਸਾਡੀ ਸਕੇਨਾ ਲੱਗਦੇ ਨੇ, ਉਹ ਆਪਣੇ ਆਪ ਪੈਰਨ ਸਾਲਾਂ ਤੱਕ ਸੁਗੰਧੀ ਰਹੇਗੀ, ਪਰ ਜਦੋਂ ਨਿਕਲ ਕੇ ਸਾਡੇ ਤਨ ਦੀ ਸਕਿਨ ਦੀ ਸੰਗਤ ਕਰਦੇ ਨੇ, 8-9 ਘੰਟਿਆਂ ਬਾਅਦ ਉਸ ਮਟੀਰੀਅਲ ਵਿੱਚੋਂ ਵੀ ਬਦਬੋ ਆਉਣ ਲੱਗ ਪੈਂਦੀ ਏ। ਗੁਰੂ ਸਾਹਿਬ ਕਹਿੰਦੇ ਤੂੰ ਹੰਕਾਰ ਕਾਹਦਾ ਕਰਨਾ ਹੈ, ਤੇਰੇ ਅੰਦਰ ਮੱਝਾਂ ਮਿੱਝ ਹੈ, ਖੂਨ ਹੈ, ਤੇ ਗੰਦ ਦੀ ਪੋਟਲੀ ਲੈ ਕੇ ਹਰ ਥਾਂ ਕੇ ਤੁਰਿਆ ਫਿਰਨਾ, ਤੂੰ ਕਿਹੜੇ ਸਰੀਰ ਦਾ ਮਾਣ ਪਿਆ ਕਰਨਾ, ਇਹਨੂੰ ਸਵੱਛ ਜਾਣ ਤੇ ਲੱਗਾ। ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਹੈ ਦੇਹ ਮਲੀਨੰਗ, ਮਨੁੱਖ ਦੀ ਦੇਹ ਮੈਲੀ ਹੈ, ਜਦੋਂ ਇਹ ਚੀਜ਼ਾਂ ਨੂੰ ਸਪਰਸ਼ ਕਰਦੀਆਂ ਨੇ, ਮੱਝਾ ਮਿੱਝ ਹੈ ਇਹਦੇ ਵਿੱਚ, ਰੁਦਰ ਦਾ ਆਪਾਂ ਜਾਣਿਆ ਖੂਨ ਹੈ, ਦੁਰਗੰਧਾ ਤੇਰੇ ਤਨ ਦੇ ਇੰਦਰੀਆਂ ਵਿੱਚੋਂ ਹੀ ਬਦਬੋ ਹੁੰਦੀ ਪਈ ਏ। ਨਾਨਕ ਅਤ ਗਰਬੇਣ ਅਗਿਆਨ ਨੂੰ, ਹੇ ਅਗਿਆਨੀ ਬੰਦਿਆ ਇਸ ਦਾ ਹੰਕਾਰ ਪਿਆ ਕਰਨ, ਇਹ ਵੀ ਤੂੰ ਸਜਾਵਟ ਕਰੀ ਬੈਠਾ। ਬਾਬਾ ਸਾਹਿਬ ਜੀ ਦਾ ਇੱਕ ਬਚਨ ਹੈ, ਹੁਣ ਮੇਰਾ ਖਿਆਲ ਦਸਤਾਰ ਸਜਾਣੀ ਚਾਹੀਦੀ, ਬੜੀ ਸੋਹਣੀ ਦਸਤਾਰ ਸਜਾਏ ਬੰਦਾ, ਪਰ ਜਿਹੜੀ ਚੀਜ਼ ਵਾਸ਼ਨਾ ਨਾਲ ਜੁੜ ਜਾਏਗੀ, ਵਾਹਿਗੁਰੂ ਜੀ ਯਾਦ ਰੱਖਿਓ, ਕੋਈ ਚੀਜ਼ ਵੀ ਹੋਵੇ ਜਿਹੜੀ ਚੀਜ਼ ਵਿਖਾਵਾ ਬਣ ਜਾਏਗੀ, ਅੰਦਰੋਂ ਰੁਖਾਨੀਅਤ ਨਿਕਲ ਜਾਏਗੀ, ਮੈਂ ਇੱਥੋਂ ਤੱਕ ਭਾਵੇਂ ਧਰਮ ਦਾ ਚਿੰਨ੍ਹ ਵੀ ਕਿਉਂ ਨਾ ਹੋਵੇ, ਜਿਹੜੀ ਚੀਜ਼ ਵਿੱਚੋਂ ਅੰਦਰ ਦੇ ਰੁਖਾਨੀ ਅਰਥ ਗਵਾਚ ਜਾਣਗੇ ਨਾ, ਉਹ ਬਾਹਰ ਦਾ ਚਿੰਨ੍ਹ ਵੀ ਮਾਇਆ ਵੀ ਬਣ ਕੇ ਰਹਿ ਜਾਂਦਾ। ਸਤਿਗੁਰਾਂ ਨੇ ਬਾਣੀ ਚ ਇੱਕ ਬਚਨ ਕਿਹਾ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਨਾ ਤੂੰ ਜਾਣਾ ਕਿੱਥੇ ਹੈ, ਇਹ ਘਰਾਂ ਦੀ ਗੱਲ ਛੱਡ, ਤੂੰ ਆਪਣੇ ਤਨ ਵੱਲ ਦੇਖ, ਮੈਂ ਇਸ ਭੁਲੇਖੇ ਵਿੱਚ ਸਾਂ ਕਿ ਮੈਂ ਪੱਗ ਦੀ ਮੇਰੀ ਬੜੀ ਸੋਹਣੀ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ। ਇਸ ਗਾਫਲ ਰੂਹ ਨੂੰ ਪਤਾ ਹੀ ਨਹੀਂ ਕਿ ਜਿਹੜੇ ਸਿਰ ਦੇ ਉੱਤੇ ਪੱਗ ਬੰਨੀ ਏ, ਦਸਤਾਰ ਬੰਨੀ ਏ, ਕਿਉਂਕਿ ਬਾਬਾ ਜੀ ਕਰ ਰਿਹਾ ਸਲਾਮੀ ਆਪਣੀ ਗੱਲ, ਕਹਿੰਦੇ ਜਿਸ ਪੱਗ ਦਾ ਤੂੰ ਮਾਣ ਕਰਨਾ ਹੈ, ਇਸ ਪੱਗ ਨੇ ਇੱਕ ਦਿਨ ਕਬਰਾਂ ਵਿੱਚ ਪੈਣਾ ਹੈ, ਇਸ ਪੱਗ ਦੇ ਕੱਪੜੇ ਨੂੰ ਮਿੱਟੀ ਲੱਗ ਜਾਏ ਤੂੰ ਬੇਚੈਨ ਹੋ ਜਾਣਾ, ਜਿਸ ਸਿਰ ਤੇ ਤੂੰ ਪੱਗ ਬੰਨੀ ਯਾਦ ਰੱਖੀ ਇੱਕ ਦਿਨ ਉਹਨੂੰ ਮਿੱਟੀ ਨੇ ਖਾ ਜਾਣਾ। ਹੁਣ ਇਹ ਚੀਜ਼ਾਂ ਹੁੰਦੀਆਂ ਨੇ ਕਿ ਮਨ ਨੂੰ ਵੈਰਾਗ ਵਿੱਚ ਲਿਆਉਣ ਲਈ। ਮੈਂ ਭਰਥਰੀ ਦੇ ਵੈਰਾਗ ਚੱਕਰ ਦੀ ਗੱਲ ਕਰਨ ਲੱਗਾ ਸਾਂ, ਮੈਂ 2-3 ਸੇ ਦੇ ਅਰਥ ਹੀ ਕਰਾਂਗਾ। ਉਹ ਕਹਿੰਦਾ ਵਾਸ਼ਨਾ ਅਧੀਨ ਹੋਇਆ ਬੰਦਾ ਕਈ ਵਾਰੀ ਇਹ ਕਹਿੰਦਾ ਕਿ ਆਪਣੇ ਜਿਹਨੂੰ ਮੁਹੱਬਤ ਕਰਦਾ ਤੇਰੇ ਦੰਦ ਇਸ ਤਰ੍ਹਾਂ ਨੇ ਜਿਵੇਂ ਅਨਾਰਾਂ ਦੇ ਦਾਣੇ ਨੇ। ਉਹ ਕਹਿੰਦਾ ਇਹਨੂੰ ਨੈਗੇਟਿਵ ਸੋਚ, ਇਹ ਦੰਦ ਨਹੀਂ ਇਹ ਕੱਚ ਦੀਆਂ ਪੰਗਤੀਆਂ ਨੇ। ਕਈ ਵਾਰੀ ਉਹ ਅੱਖਾਂ ਦੀ ਤੁਲਨਾ ਦਿੰਦਾ ਖਿਰਨੀ ਦੇ ਨਾਲ, ਉਂਝ ਗੁਰਬਾਣੀ ਚ ਵੀ ਅੱਖ ਸੁਣ ਮੁੰਦੇ ਖਰਨਾਕੀਏ। ਹੁਣ ਉੱਥੇ ਉਹ ਕਹਿੰਦਾ ਇਹਨਾਂ ਅੱਖਾਂ ਨੂੰ ਜਿਹੜੀਆਂ ਚਮਕਦੀਆਂ ਪਈਆਂ ਨੇ, ਇਹਨਾਂ ਵਿੱਚੋਂ ਅੱਥਰੂ ਵੀ ਡਿੱਗਦੇ ਨੇ ਤੇ ਇਹਨੂੰ ਗਿੱਡ ਵੀ ਨਿਕਲਦੀ। ਪੁਰਾਣੇ ਸਮੇਂ ਗਿੱਡ ਸ਼ਬਦ ਵਰਤਦੇ ਸਨ ਜੀ। ਜਿਸ ਮੂੰਹ ਨੂੰ ਤੂੰ ਇੰਨੇ ਕਮਾਲ ਨਾਲ ਤੁਲਨਾ ਦੇਣਾ, ਇਹ ਕਦੀ ਵੀ ਅਪਵਿੱਤਰ ਹੋਇਆ ਹੀ ਨਹੀਂ। ਇਹ ਅੱਠੇ ਪੈਰ ਜਿੱਦਣ ਦਾ ਜੰਮਿਆ ਮਰ ਦੇ ਦਮ ਤੱਕ ਇਹਨੇ ਅਪਵਿੱਤਰ ਹੀ ਰਹਿਣਾ, ਇਹਨੇ ਪਵਿੱਤਰ ਨਹੀਂ ਹੋਣਾ, ਕਿਉਂਕਿ ਉਹਦੇ ਵਿੱਚੋਂ ਪਾਣੀ ਕੋਈ ਨਹੀਂ ਸੁੱਕਦਾ ਪਿਆ। ਸਮਝਾਉਣ ਦਾ ਤਰੀਕਾ ਹੈ ਨਾ। ਤੇ ਜਿਸ ਦੇ ਬਾਹਰ ਮੁਖੀ ਚਮੜੀ ਨੂੰ ਦੇਖ ਕੇ ਤੂੰ ਇੰਨਾ ਪ੍ਰਭਾਵਿਤ ਹੋ ਰਿਹਾ, ਚੇਤੇ ਰੱਖੀ ਧਿਆਨ ਨਾਲ ਨੀਂ ਜਲਾ ਕੇ ਦੇਖ, ਇਸ ਚਮ ਦੇ ਵੱਖ ਵੱਖ ਵਿੱਚ ਨਾੜੀਆਂ ਵਿੱਚ ਗੰਦ ਦੀਆਂ ਪੋਟਲੀਆਂ ਭਰੀਆਂ ਹੋਈਆਂ। ਸਿਰਫ ਇਸ ਮਨ ਨੂੰ ਸਮਝਾਉਣ ਵਾਸਤੇ ਕਿ ਮਨ ਟਿਕ ਜਾਏ, ਇੱਥੇ ਮੈਂ ਤਾਂ ਬੇਨਤੀ ਕੀਤੀ ਵੀ ਇਹ ਤਾਂ ਕਿਹਾ ਵੀ ਬੰਦਿਆ ਤੈਨੂੰ ਅਖੀਰ ਦਾ ਪਤਾ ਲੱਗ ਜਾਏ ਕਿ ਸਾਡਾ ਜਿਹੜੀ ਥਾਂ ਜਿੰਨੀ ਕੁ ਆਪਾਂ ਘੇਰਨੀ ਹੈ ਉਹ ਵੱਧ ਤੋਂ ਵੱਧ 3.5 ਹੱਥ ਥਾਂ ਹੈ, ਪਰ ਪਕੜ ਉੱਥੇ ਟਿਕੀ ਹੋਈ। ਗੁਰੂ ਸਾਹਿਬ ਦੀ ਬਾਣੀ ਚ ਆਪ ਜੀ ਪੜ੍ਹੋ, ਕਿੰਨੇ ਆਏ ਬੰਦੇ ਜੀ ਜਿਹੜੇ ਮਹਿਲਾਂ ਵਾਲੇ ਸਨ। ਹੁਣ ਜਦੋਂ ਸੀਸਗੰਜ ਸਾਹਿਬ ਹਰ ਸਾਲ ਮੈਂ ਕਥਾ ਕਰਨ ਜਾਂਦਾ, ਸੱਚੀ ਮੈਂ ਲਾਲ ਕਿਲੇ ਉਹ ਲੰਘ ਕੇ ਜਾਈਦਾ ਨਾ, ਤੇ ਸੋਚੀਦਾ ਕਿੱਥੇ ਚਲੇ ਗਏ ਉਹ ਜਿਹੜੇ ਕਦੀ ਬੁਲਾਇਆ, ਜਿਹੜੇ ਇੱਥੋਂ ਦੇ ਮਾਲਕ ਸਨ, ਕਬਰਾਂ ਵਿੱਚ ਪਤਾ ਨਹੀਂ ਕਿੱਥੇ ਰੁਲਦੇ ਪਏ ਨੇ। ਤੇ ਮੈਂ ਅਕਸਰ ਇੱਕ ਸ਼ੇਰ ਯੂਜ ਕਰਨਾ ਹੁੰਦਾ, ਵਰਤਣਾ ਹੁੰਦਾ, ਬਰਸੋਂ ਰਹਾ ਜਿਨ ਕੇ ਸਰ ਪੇ ਸ਼ਤਰੇ ਜ਼ਰੀ, ਬਰਸੋਂ ਰਹਾ ਜਿਨ ਕੇ ਸਰ ਪੇ ਸ਼ਤਰੇ ਜ਼ਰੀ, ਸਾਲਾਂ ਤੱਕ ਜਿਨ੍ਹਾਂ ਦੇ ਸਿਰ ਦੇ ਉੱਤੇ ਸੋਨੇ ਦੇ ਛਤਰ ਝੁੱਲੇ, ਤੁਰਬਤ ਪੇ ਉਨਕੀ ਨਾ ਸ਼ਾਮਿਆਨਾ ਦੇਖਾ, ਤੁਰਬਤ ਦਰ ਤੇ ਕਬਰ,
ਜਿਨ੍ਹਾਂ ਦੇ ਜਿਉਂਦਿਆਂ ਜੀ ਸੋਨੇ ਦੇ ਛਤਰ ਝੁਲਦੇ ਸਨ, ਚੇਤੇ ਰੱਖਿਓ ਮਰਨ ਤੋਂ ਬਾਅਦ ਉਹਨਾਂ ਦੀ ਕਬਰ ਨੂੰ ਜਦੋਂ ਧੁੱਪ ਪੈਂਦੀ ਹੈ ਕਿਸੇ ਨੇ ਕਦੀ ਚਾਨਣੀ ਵੀ ਨਹੀਂ ਲਾਈ, ਸ਼ਿਮਿਆਨਾ ਵੀ ਨਹੀਂ ਲਾਇਆ ਤੇ ਖੋਲ ਲੈਂਦੇ ਸਭ ਕੁਝ। ਪੁਰਾਣੇ ਸਮੇਂ ਸ਼ਾਇਦ ਤੁਹਾਨੂੰ ਪਤਾ ਹੋਵੇ ਆਪਣੇ ਪਿੰਡਾਂ ਚ ਨਾ ਜੀ, ਜਦੋਂ ਕਿ ਬੰਦੇ ਦੀ ਮੌਤ ਹੋ ਜਾਂਦੀ ਸੀ, ਪਹਿਲੀ ਗੱਲ ਇੱਕ ਵਾਰੀ ਘਰੋਂ ਬਾਹਰ ਕੱਢ ਲੈ ਇਸ਼ਨਾਨ ਕਰਾਉਣ ਲਈ, ਦੁਬਾਰਾ ਵਾਪਸ ਘਰ ਨਹੀਂ ਵਾੜਦੇ। ਪਤਾ ਹੁਣ ਆਪ ਜੀ ਪਿੰਡਾਂ ਚ ਕੀ ਕਰਦੇ ਸਨ, ਮੁਰਦੇ ਦਾ ਇਸ਼ਨਾਨ ਕਰਾਉਣ ਵਾਸਤੇ ਜਿਹੜੀਆਂ ਨਾਲੀਆਂ ਬਣੀਆਂ ਸਨ ਉਹਨਾਂ ਚ ਪਾਣੀ ਨਹੀਂ ਸੀ ਜਾਣ ਦਿੰਦੇ। ਉਹ ਬੰਦਾ ਬੁਲਾਉਂਦੇ ਸਨ, ਕਹਿੰਦੇ ਸਨ ਟੋਇਆ ਪੱਟ ਦਿਓ, ਇਹਦੇ ਮੁਰਦੇ ਦਾ ਪਾਣੀ ਟੋਏ ਵਿੱਚ ਜਾਏ ਕਿਉਂਕਿ ਨਾਲੀ ਵਿੱਚ ਜਾਏਗਾ ਤੇ ਅਪਵਿੱਤਰ ਹੈ। ਸ਼ਾਇਦ ਆਪ ਨੂੰ ਪਤਾ ਹੋਣਾ ਪਿੰਡਾਂ ਸੀ ਜੀ, ਅਜੇ ਵੀ ਪਾਕਿਸਤਾਨੀ ਪੰਜਾਬ ਵਿੱਚ ਹੁੰਦਾ ਜੀ, ਜਦੋਂ ਗੁਸਲ ਕਰਾਉਂਦੇ ਉਹ ਕਹਿੰਦੇ ਜੀ ਕੰਮ ਕਰੋ ਵੀ ਜਿਹੜਾ ਇਹ ਪਾਣੀ ਇਹ ਵੀ ਨਹੀਂ ਜਾਣਾ ਚਾਹੀਦਾ, ਜਿਹੜੇ ਸਾਬਣ ਨਾਲ ਇਸ਼ਨਾਨ ਕਰਾਉਂਦੇ ਉਹ ਵੀ ਸੜ ਦਿੰਦੇ, ਜਿਹੜੀ ਚੀਜ਼ ਵਰਦਿਆ ਸੜਦੇ। ਪਰ ਯਾਦ ਰੱਖਿਓ ਕੱਪੜੇ ਵੀ ਸੜ ਦਿੰਦੇ ਨੇ, ਸਾਬਣ ਵੀ ਸੜ ਦਿੰਦੇ ਨੇ। ਮੈਂ ਕੱਲ ਗੱਲ ਕਰ ਰਿਹਾ ਸਾਂ, ਸੋਨਾ ਲਾ ਕੇ ਘਰ ਲੈ ਜਾਂਦੇ, ਉਹ ਕੋਈ ਬੰਦਾ ਕਬਰ ਚ ਨਹੀਂ ਸੱਟਦਾ। ਕੀਮਤੀ ਚੀਜ਼ਾਂ ਉਸੇ ਟਾਈਮ ਵੰਡਣ ਵਾਲਾ, ਬਾਪੂ ਜੀ ਮੈਨੂੰ ਕਹਿ ਗਏ ਸਨ, ਬੀਬੀ ਜੀ ਮੈਨੂੰ ਕਹਿ ਗਏ ਸਨ, ਉਹ ਸਾਰੇ ਬੰਦੇ ਬਣਦੇ ਆ। ਪਰ ਮੇਰੀ ਬੇਨਤੀ ਹੈ ਜੀ, ਇੱਥੇ ਸਤਿਗੁਰੂ ਸਮਝਾਉਂਦੇ ਪਏ ਆ ਕਿ ਬੰਦਿਆ ਤੂੰ ਸਮਝ, ਇੱਥੇ ਬੰਦੇ ਕਬਰਾਂ ਵੀ ਚਲੇ ਗਏ, ਤੁਸੀਂ ਇੱਕ ਪਾਠ ਰੋਜ਼ ਕਰਦੇ ਹੋ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਹੁਣ ਇੱਥੇ ਬਚਨ ਹੈ ਆਪਣੇ ਦੇਸ਼ ਨੂੰ ਜਿੱਤਣ ਤੋਂ ਬਾਅਦ, ਜੀਤ ਫਿਰਾਂ ਸਭ ਦੇਸ਼ ਦਿਸ਼ਾਨ ਕੋ, ਬਾਜ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ ਖਿੰਸਤ ਕਹਿ ਹੰਸਤ ਹੈ। ਇਹ ਦੋ ਪਾਠ ਨੇ, ਹਿੰਸਤ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ। ਅਗਲੇ ਸਮੇਂ ਇੱਕ ਦੀ ਆਇਆ ਜ਼ਰੂਰ ਆਪਾਂ ਇਹਦੇ ਅਰਥ ਕਰਾਂਗੇ ਜੀ। ਮੈਨੂੰ ਭਾਈ ਸੁਖਦੇਵ ਸਿੰਘ ਕਿਹਾ ਵੀ ਪਏ, ਮੇਰੀ ਇੱਛਾ ਸੀ ਵੀ ਇਹ ਸਲੋਕ ਐਤਕੀ ਸੰਪੂਰਨ ਹੋ ਜਾਣ। ਹੁਣ ਦੇਖੋ ਆ ਬੰਦੇ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਆਪਣਾ ਦੇਸ਼ ਤਾਂ ਜਿੱਤੇ ਹੀ ਜਿੱਤਿਆ। ਦਿਸ਼ਾਨ ਦਾ ਅਰਥ ਹੈ ਆਨ ਦੇਸ਼, ਜਿਹੜੇ ਦੂਜੇ ਮੁਲਕ ਨੇ ਉਹਨਾਂ ਨੂੰ ਵੀ ਜਿੱਤਿਆ। ਤੇ ਅੱਜ ਵੀ ਬੰਦੇ ਦੀ ਬਿਰਤੀ ਵਿਸਤਾਰਵਾਦੀ ਹੋਈ ਹੈ, ਇਸ ਧਰਤੀ ਦੇ ਉੱਤੇ ਜਿੰਨੇ ਕੁ ਮੁਲਕ ਨੇ, ਜਿੰਨੇ ਕੁ ਬੰਦੇ ਇੱਥੇ ਚੌਧਰੀ ਨੇ, ਵੱਡੇ ਵੱਡੇ ਮੁਲਕਾਂ ਦੇ, ਬਿਰਤੀ ਤਾਂ ਹੀ ਨਾ ਸਾਰੇ ਸਾਡੇ ਕਬਜ਼ੇ ਚ ਰਹਿਣ ਤੇ ਪਤਾ ਕੋਈ ਨਹੀਂ। ਮੈਂ ਉਸ ਦਿਨ ਸੋਚ ਰਿਹਾ ਸਾਂ, ਜਿੱਦਣ ਡਾਇਨਾਸੌਰ ਮਰੇ ਉੱਤੋਂ ਡਿੱਗਾ ਆ ਕੇ ਅੱਗ ਦਾ ਗੋਲਾ, ਤੇ ਉਹ ਸਾਰੇ ਦੱਸਦੇ ਨੇ ਸਾਇੰਟਿਸਟ, ਕਹਿੰਦੇ ਨੇ 1,00,000 ਪਰਮਾਣੂ ਬੰਬ ਚਲਾ ਦਿਓ ਇੱਕੋ ਵਾਰੀ ਕੰਮ ਕਰ ਗਿਆ ਸਾਰਿਆਂ ਦਾ, ਇੰਨਾ ਅਸਰ ਹੋਇਆ ਉਹਦਾ, ਉਹਨੇ ਸਭ ਕੁਝ ਖਤਮ ਕਰਕੇ ਰੱਖ ਦਿੱਤਾ। ਉਂਝ ਵੈਸੇ ਆਪਣੀ ਇਸ ਬ੍ਰਹਿਮੰਡ ਵਿੱਚ ਜੋ ਕੁਝ ਰੱਬ ਨੇ ਰਚਿਆ, ਆਪਣੀ ਥਾਂ ਕਿੰਨੀ ਕੁ ਹੈ, ਇੱਕ ਨਿੱਕੇ ਜੇ ਰੇਤ ਦੇ ਕਣ ਜਿੰਨੇ ਆਪਾਂ ਹੈ ਜੀ, ਇਹ ਧਰਤੀ ਜਿਹੜੀ ਇਹ ਕਣ ਚ ਬੈਠਾ ਹੋਇਆ ਬੰਦਾ ਹੀ ਨੀ ਮਹਾਨ। ਇਹ ਕਹਿੰਦਾ ਮੇਰੇ ਤੋਂ ਵੱਧ, ਗੁਰੂ ਸਾਹਿਬ ਕਹਿੰਦੇ ਇਹ ਵੱਖੋ ਸਦੀਆਂ ਪਹਿਲਾਂ ਕਿਹਾ, ਆਪਣੇ ਦੇਸ਼ ਨੂੰ ਜਿੱਤਣ ਤੋਂ ਬਾਅਦ ਫਿਰ ਦੂਜੇ ਦੇਸ਼ ਤੇ ਆਖ ਹੁੰਦੀ ਵੀ ਇਹ ਦੇਸ਼ ਕਿਵੇਂ ਜਿੱਤਾਂ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਆਪਣੇ ਦੇਸ਼ ਨੂੰ ਦਿੱਚ ਕੇ ਦੂਜੇ ਦੇਸ਼ਾਂ ਨੂੰ ਜਿੱਤਣ ਗਏ। ਬਾਜ ਢੋਲ ਮਿਰਦੰਗ ਨਗਾਰੇ, ਜਿੱਤਣ ਤੋਂ ਬਾਅਦ ਢੋਲ ਵੱਜਦੇ ਪਏ ਨੇ, ਮਿਰਦੰਗ ਵੱਜਦੇ ਪਏ ਨੇ, ਨਗਾਰੇ ਵੱਜਦੇ ਪਏ ਨੇ। ਬਾਜ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ। ਜਿਹੜੇ ਹਾਥੀ ਨੇ, ਹਾਥੀਆਂ ਦੇ ਟੋਲੇ, ਉਹ ਗੁੰਜਾਰਾ ਗੁੰਜਾਂ ਪੈ ਪਾਉਂਦੇ ਨੇ। ਗੁੰਜਿਤ ਗੂੜ, ਗੂੜ ਦਾ ਅਰਥ ਟੋਲੇ, ਗੁੰਜਿਤ ਗੂੜ ਗੁਜਾਨ ਕੇ ਸੁੰਦਰ ਹਿੰਸਤ ਐ ਕਹਿ ਰਾਜ ਹਜ਼ਾਰੇ। ਜਿਹੜੇ ਟੋਪ ਦੇ ਘੋੜੇ ਨੇ ਉਹ ਤਬੇਲੇ ਵਿੱਚ ਹਿਣਕਦੇ ਪਏ ਨੇ। ਮਹਾਰਾਜ ਕਹਿੰਦੇ ਇਹ ਅੱਜ ਦੇ ਨਹੀਂ, ਇਹਨਾਂ ਤੋਂ ਪਹਿਲਾਂ ਵੀ ਹੋ ਗਏ ਨੇ, ਅੱਜ ਵੀ ਨੇ। ਇਹੋ ਜਿਹਾ ਹੰਕਾਰੀ ਅਗਾਂ ਵੀ ਜੰਮਦੇ ਰਹਿਣੇ ਨੇ, ਪਰ ਜੋ ਕੁਝ ਪਹਿਲਿਆਂ ਨਾਲ ਹੋਇਆ ਉਹ ਕੁਝ ਅੱਜ ਵਾਲਿਆਂ ਨਾਲ ਹੋਣਾ, ਜੋ ਕੁਝ ਅੱਜ ਵਾਲਿਆਂ ਨਾਲ ਹੋਣਾ ਉਹ ਫਿਊਚਰ ਵਾਲਿਆਂ ਨਾਲ ਹੋਣਾ ਹੈ। ਸੱਚਾਈ ਤਾਂ ਇਹ ਹੈ। ਮਹਾਰਾਜ ਕਹਿੰਦੇ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ। ਤਿੰਨ ਨੇ, ਭੂਤ ਭਵਿੱਖ ਬੀਤਾ ਹੋਇਆ, ਫਿਊਚਰ ਭਵਿੱਖ, ਭਵਾਨ ਵਰਤਮਾਨ। ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਕਾਹੇ ਮਰੋ ਸਵਾਰ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ। ਇਹ ਅਰਥ ਜ਼ਰੂਰ ਸੁਣ ਲਿਓ, ਅੰਤ ਕੋ ਅੰਤ ਨੂੰ, ਅੰਤ ਕੇ ਅੰਤ ਕੇ ਦਾ ਅਰਥ ਜਮਦੂਤਾਂ ਦਾ ਘਰ, ਧਰਮਰਾਜ ਦਾ ਘਰ।
ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੂੰ ਐਸ ਧਾਮ ਦਾ ਹੰਕਾਰ ਕਰੀ ਜਾ ਰਿਹਾ, ਪਰ ਤੈਨੂੰ ਪਤਾ ਨਹੀਂ ਇਸ ਘਰ ਚੋਂ ਨਿਕਲ ਕੇ ਤੂੰ ਉਸ ਘਰ ਚ ਜਾਣਾ ਜਿੱਥੇ ਅੱਤ ਦਾ ਦੁੱਖ ਹੈ। ਇਸੇ ਨੂੰ ਗੁਰੂ ਜੀ ਨੇ ਕਿਹਾ, ਰਾਜੇ ਰਈਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ। ਇੱਕ ਖਣੇ ਮੈਂ ਫਿਰ ਬੇਨਤੀ ਕਰਾਂ, ਇੱਥੇ ਸ਼ਬਦ ਵਰਤਿਆ ਕਬੀਰ ਕੋਠੇ ਮੰਡਪ ਖੇਤ ਕਰ। ਹੋਰ ਬੇਨਤੀ, ਖੇਤ ਸ਼ਬਦ ਦਾ ਅਰਥ ਹੀ ਪੋਜ਼ਿਟਿਵ ਨਹੀਂ ਹੈਗਾ, ਖੇਤ ਦਾ ਅਰਥ ਪਿਆਰ ਹੈ। ਇੱਥੋਂ ਤੱਕ ਸੰਗਤ ਜੀ ਯਾਦ ਰੱਖਿਓ, ਜਿਹੜਾ ਬੰਦਾ ਕੋਠੇ ਮੰਡਪ ਹੀ ਚੇਤੇ ਕਰੀ ਜਾਂਦਾ ਹਰ ਵੇਲੇ, ਮੇਰਾ ਘਰ ਏਡਾ ਵੱਡਾ, ਮੇਰਾ ਘਰ, ਸੱਚੀ ਕਹਿਣਾ ਅਖੀਰ ਤੇ ਗੁਰੂ ਸਾਹਿਬ ਕਹਿੰਦੇ ਅਗਲੇ ਜਨਮ ਚ ਭੂਤ ਬਣ ਕੇ ਆਪਣੇ ਬੰਗਲੇ ਚ ਤੁਰਿਆ ਫਿਰਦਾ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਅੱਗੇ ਜੀ, ਪ੍ਰੇਤ ਜੂਨ ਵੱਲ ਵੱਲ ਉਹ ਤਰੇ, ਉਹ ਪ੍ਰੇਤ ਜੂਨ ਅਬਕਤ ਜੂਨ ਵਿੱਚ ਪਿਆ ਹੋਇਆ, ਕਿਉਂਕਿ ਜਿਸ ਚੀਜ਼ ਨਾਲ ਉਹਦਾ ਖੇਤ ਹੈ, ਸਾਈ ਵਸਤ ਪ੍ਰਾਪਤ ਹੋਈ ਜਿਸ ਚੋਂ ਲਾਇਆ ਖੇਤ, ਪਰ ਜਿਉਂਦੇ ਜੀ ਰਵੇ ਉੱਥੇ ਪਰ ਖੇਤ ਨਾ ਕਰੇ। ਇੱਥੇ ਮੈਂ ਇੱਕ ਛੋਟੀ ਜਿਹੀ ਕਹਾਣੀ ਆਪ ਜੀ ਨੂੰ ਸੁਣਾਉਣਾ, ਸੌਖੀ ਹੋ ਜਾਏਗੀ ਗੱਲ ਜੀ। ਕਹਿੰਦੇ ਇੱਕ ਬਾਦਸ਼ਾਹ ਦਾ ਮਿੱਤਰ ਸੀ, ਉਹ ਆਪਸ ਚ ਬੜਾ ਪਿਆਰ ਸੀ ਦੋ ਬਾਦਸ਼ਾਹ ਦਾ। ਉਹਨੇ ਬਹੁਤ ਕੀਮਤੀ ਬਾਜ ਦੇ ਦੋ ਬੱਚੇ ਦਿੱਤੇ ਆ ਗਿਫਟ, ਜਿਵੇਂ ਤੁਹਾਨੂੰ ਪਤਾ ਵੀ ਬਾਦਸ਼ਾਹ ਅੱਜ ਕੱਲ ਵੀ ਦਿੰਦੇ ਇੱਕ ਦੂਜੇ ਨੂੰ। ਉਹਨੇ ਦੋ ਬਾਜ ਦੇ ਬੱਚੇ ਦਿੱਤੇ ਤੇ ਬਾਦਸ਼ਾਹ ਨੇ ਉਹ ਜਿਹੜੇ ਤੋਹਫੇ ਚ ਬਾਜ ਦੇ ਬੱਚੇ ਮਿਲੇ ਸਨ, ਮੈਂ ਖੇਤ ਦੀ ਗੱਲ ਕਰ ਰਿਹਾ, ਉਹਦੇ ਵਾਸਤੇ ਸਪੈਸ਼ਲ ਆਦਮੀ ਰੱਖ ਦਿੱਤਾ, ਉਹਨਾਂ ਦੀ ਖੁਰਾਕ ਦਾ ਪ੍ਰਬੰਧ, ਉਹ ਖਾਂਦੇ ਤਾਂ ਮਾਸ ਹੀ ਸਨ, ਉਹਨਾਂ ਦੀ ਸੰਭਾਲ। ਕਈ ਮਹੀਨਿਆਂ ਬਾਅਦ ਬਾਦਸ਼ਾਹ ਆਇਆ, ਉਹ ਸੋਹਣੇ ਤਾਂ ਪਹਿਲਾਂ ਹੀ ਬਹੁਤ ਸਨ, ਹੁਣ ਉਹਨਾਂ ਦਾ ਆਕਾਰ ਵੱਧ ਚੁੱਕਾ ਹੈ। ਉਹ ਬਾਜ ਦੇ ਬੱਚੇ ਬਾਜ ਬਣ ਗਏ, ਉਹ ਬਹੁਤ ਸੋਹਣੇ ਲੱਗਣ, ਤੇ ਉਹਨੇ ਕਿਹਾ ਉਡਾ ਕੇ ਦਿਖਾ। ਜਿਹੜਾ ਸੰਭਾਲ ਕਰਦਾ ਪਿਆ ਸੀ ਉਹਨੇ ਉਡਾਇਆ, ਇੱਕ ਬਾਜ ਉੱਡ ਗਿਆ, ਬਹੁਤ ਦੂਰ ਗਿਆ, ਦੂਜਾ ਥੋੜਾ ਬਹੁਤਾ ਉੱਡ ਕੇ ਫਿਰ ਟਾਣੀ ਤੇ ਆ ਕੇ ਬਹਿ ਗਿਆ। ਉਹਨੇ ਫਿਰ ਹੱਲਾਸ਼ੇਰੀ ਦਿੱਤੀ, ਹੱਥ ਤੋਂ ਮਾਰਿਆ, ਉਹ ਬਾਜ ਉਡਾਇਆ, ਇੱਕ ਤਾਂ ਉੱਪਰ ਚਲਾ ਜਾਏ ਬਹੁਤ ਉੱਚਾ ਦੂਰ ਤੱਕ, ਤੇ ਦੂਜਾ ਥੋੜੀ ਜਿਹੀ ਉਡਾਰੀ ਮਾਰ ਕੇ ਫਿਰ ਆ ਜਾਏ। ਉਹਨੇ ਕਿਹਾ ਵੀ ਬਾਜ ਵੀ ਇੱਕੋ ਜਿਹੇ ਨੇ, ਬਿਮਾਰ ਵੀ ਕੋਈ ਨਹੀਂ ਇਹ, ਪਰ ਇਹ ਉੱਚਾ ਕਿਉਂ ਨਹੀਂ ਉੱਡਦਾ, ਇਹ ਉਚਾਈ ਵੱਲ ਕਿਉਂ ਨਹੀਂ ਜਾ ਰਿਹਾ। ਉਹਨੇ ਬੜਾ ਯਤਨ ਕੀਤਾ ਜਿਹੜਾ ਪਾਲਣ ਵਾਲਾ, ਉਹਨੇ ਕਿਹਾ ਮਹਾਰਾਜਾ ਸਾਹਿਬ ਮੈਂ ਪੂਰਾ ਜ਼ੋਰ ਲਾ ਰਿਹਾ, ਪਰ ਪਤਾ ਨਹੀਂ ਇਹਨੂੰ ਕੀ ਬਿਮਾਰੀ ਹੈ, ਦੁਬਾਰਾ ਫਿਰ ਵਾਪਸ ਆ ਕੇ ਟਾਹਣੀ ਤੇ ਬਹਿ ਜਾਂਦਾ। ਫਿਰ ਰਾਜੇ ਨੇ ਆਪਣੇ ਰਾਜ ਵਿੱਚ ਇਹ ਮੁਨਿਆਦੀ ਕਰਾ ਦਿੱਤੀ, ਕੋਈ ਐਸਾ ਹੁਨਰਮਰ ਬੰਦਾ ਹੋਵੇ, ਹੁਨਰਮੰਦ, ਜਿਹੜਾ ਮੇਰੇ ਇਸ ਬਾਜ ਨੂੰ ਉੱਡਣ ਦੀ ਜਾਚ ਸਿਖਾ ਸਕੇ। ਪੰਛੀ ਪਾਲਣ ਵਾਲੇ ਬੜੇ ਆਏ, ਉਹਨਾਂ ਨੇ ਯਤਨ ਕੀਤਾ, ਖੱਪ ਗਏ ਜੀ, ਉਹਦੀ ਆਦਤ ਹੀ ਨਾ ਜਾਏ, ਖਾਏ ਖੁਰਾਕ ਵੀ ਚੰਗੀ, ਖੰਭ ਵੀ ਠੀਕ, ਪੰਜਾ ਵੀ ਠੀਕ, ਪਰ ਉਡਾਰੀ ਮਾਰੇ ਫਿਰ ਟਾਣੀ ਤੇ ਆ ਜਾਏ। ਇੰਨੀ ਦੇਰ ਨੂੰ ਇੱਕ ਪਿੰਡ ਦਾ ਕਿਸਾਨ ਆਇਆ, ਉਹਨੇ ਕਿਹਾ ਜੀ ਮੈਨੂੰ ਸੇਵਾ ਬਖਸ਼ੋ। ਰਾਜੇ ਨੇ ਕਿਹਾ ਕੋਈ ਗੱਲ ਹੀ ਨਹੀਂ। ਉਹ ਆਇਆ, ਉਹਨੇ ਰਾਜੇ ਨੂੰ ਕਿਹਾ ਕੱਲ ਨੂੰ ਆ ਜਾਓ ਸਿੱਖ ਜਾਣਾ ਇਹਨੇ। ਉਹਨੇ ਕਿਹਾ ਇੱਡੀ ਛੇਤੀ? ਕਹਿੰਦਾ ਸਾਡਾ ਵੀ ਤਜਰਬਾ ਹੈ, ਪਰ ਮੈਂ ਡੰਗਰ ਚਾਰਨ ਵਾਲਾ ਬੰਦਾ ਵਾਂ, ਪਰ ਰਹਿਣਾ ਮੈਂ ਪੰਛੀਆਂ ਚ ਹੀ ਹਾਂ, ਖੇਤਾਂ ਚ ਇਹੋ ਜਿਹੇ ਰਹਿੰਦੇ ਨੇ। ਉਹ ਆਇਆ ਜੀ, ਦੂਜੇ ਦਿਨ ਰਾਜਾ ਦੇਖਣ ਆਇਆ ਤੇ ਉਹੀ ਬਾਜ ਉਡਾਰੀ ਮਾਰੇ, ਕਿੰਨੀ ਦੂਰ ਤੱਕ ਉੱਡ ਗਿਆ, ਉੱਚਾ ਦੂਜੇ ਦੇ ਮੁਕਾਬਲੇ। ਉਹਨੇ ਬੁਲਾ ਕੇ ਜਦੋਂ ਸੋਨੇ ਦੀਆਂ ਮੋਹਰਾਂ ਆਰਾਮ ਦਿੱਤਾ, ਕਹਿਣ ਲੱਗਾ ਪਰ ਮੈਨੂੰ ਇੱਕ ਗੱਲ ਦੱਸ, ਤੂੰ ਸਿਖਾ ਕੀ ਦਿੱਤਾ ਇਹਨੂੰ, ਵੀ ਇੰਨੇ ਬੰਦੇ ਪਸ਼ੂ ਪੰਛੀ ਪਾਲਣ ਵਾਲੇ ਖੱਪ ਗਏ, ਇਹ ਉੱਡਦੇ ਹੀ ਨਹੀਂ ਸੀ। ਉਹ ਕਹਿੰਦਾ ਜਿਹਨੂੰ ਇਹ ਪਕੜ ਕੇ ਬੈਠਾ ਸੀ ਮੈਂ ਉਹ ਵੱਢ ਦਿੱਤੀ ਹੈ। ਕਹਿੰਦਾ ਕੀ? ਕਹਿੰਦਾ ਮੈਂ ਟਾਹਣੀ ਵੱਢ ਦਿੱਤੀ ਹੈ। ਗੱਲ ਸਮਝ ਗਿਆ ਨਾ? ਉਹ ਕਹਿੰਦਾ ਟਾਹਣੀ ਨੂੰ ਵੇਤ ਕਰੀ ਬੈਠਾ, ਇਹ ਛੋੜਾ ਜਾਂਦਾ, ਫਿਰ ਨੂੰ ਚੇਤੇ ਟਾਹਣੀ ਆ ਜਾਂਦੀ ਸੀ, ਉੱਡਦਾ ਸੀ ਫਿਰ ਟਾਹਣੀ, ਮੈਂ ਉਹਦੇ ਸਿਆਪਾ ਮੁਕਾ ਦਿੱਤਾ ਜਿਹਦੇ ਨਾਲ ਜੁੜਿਆ ਹੋਇਆ ਸੀ। ਕਹਿੰਦੇ ਜਦੋਂ ਚੰਡ ਟਾਹਣੀ ਵੱਢੀ ਗਈ, ਇਹ ਆਪਣੇ ਆਪ ਹੀ ਛਾਲ ਮਾਰਦਾ, ਚੇਤੇ ਰੱਖਿਓ, ਉਹ ਬਾਜ ਸਾਡਾ ਅੰਦਰ ਹੈ, ਗੁਰੂ ਬਸ ਇਹੀ ਸਿਖਾਉਂਦਾ ਹੈ। ਇਹ ਭੱਜ ਭੱਜ ਕੇ ਫਿਰ ਪਰਿਵਾਰ ਚ ਆਉਂਦਾ ਜੀ, ਸੱਚੀ ਕਹਿੰਦਾ ਮੈਂ ਇਕੱਲੇ, ਤੁਸੀਂ ਨਹੀਂ ਸੰਗਤ ਜੀ, ਆਪਾਂ ਸਾਰੀ। ਇਸੇ ਕਰਕੇ ਗੁਰੂ ਜੀ ਨੇ ਕਿਹਾ ਕਿ ਨਿਕਸਰੇ ਪੰਖੀ ਸਿਮਰ ਹਰ ਪਾਂਖ, ਕਿ ਪੰਛੀ ਉੱਡ, ਕਿਉਂਕਿ ਵਾਰ ਵਾਰ ਤੂੰ ਟਾਣੀ ਤੇ ਆ ਰਹੇ। ਦੇਖੋ ਇਸ ਤਰ੍ਹਾਂ ਸੁਰਤ ਹੈ ਨਾ ਸਾਡੀ,
ਜਿਵੇਂ ਉਹ ਬਾਜ ਜਿਹੜਾ ਹੈ ਜਿੰਨਾ ਮਰਜ਼ੀ ਉਡਾਉਂਦੇ ਨੇ ਫਿਰ ਦੁਬਾਰਾ ਟਾਣੀ ਤੇ ਆਉਂਦਾ ਹੈ। ਅਸੀਂ ਗੁਰਸੁਖਮਨੀ ਸਾਹਿਬ ਪੜ੍ਹਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਉਂਦਰ ਵਾਲਾ ਬਾਜ ਜਿਹੜਾ ਹੈ ਘੁੰਮ ਫੁਰ ਕੇ ਫਿਰ ਨਿਆਣਿਆਂ ਵਿੱਚ ਆਈ ਜਾਂਦਾ, ਫਿਰ ਉਸ ਘਰ ਵਿੱਚ ਆਈ ਜਾਂਦਾ। ਹੁਣ ਸਤਿਗੁਰਾਂ ਨੇ ਕਿਹਾ, ਹੇ ਪੰਛੀ ਤੂੰ ਨਿਕਲ, ਹੁਣ ਅਗਲੀ ਗੱਲ ਆਪਣੇ ਖੰਭ ਤਿਆਰ ਕਰ। ਬਾਹਰ ਮੁਖੀ ਪੰਛੀ ਜਿਹੜਾ ਉੱਡਦਾ ਉਹਦੇ ਬਾਹਰ ਦੇ ਖੰਭ ਨੇ। ਇੱਥੇ ਗੁਰੂ ਜੀ ਨੇ ਕਿਹਾ, ਜੇ ਤੂੰ ਇਸ ਟਾਣੀ ਤੋਂ ਮੁਕਤ ਹੋਣਾ ਚਾਹੁੰਦਾ ਤੇ ਸਿਮਰਨ ਕਰ, ਜਿਹੜੇ ਸਿਮਰਨ ਵਿੱਚੋਂ ਖੰਭ ਨਿਕਲਣਗੇ ਉੱਚੀ ਉਡਾਰੀ ਮਾਰੇਗਾ। ਨਿਕਸਰੇ ਪੰਖੀ ਅੱਗੇ ਜੀ, ਸਿਮਰ ਹਰ ਪਾਂਖ ਹੈ ਨਾ, ਖਰੀ ਨੂੰ ਸਿਮਰ, ਪਰਮਾਤਮਾ ਨੂੰ ਸਿਮਰਨ। ਉਸ ਸਿਮਰਨ ਵਿੱਚੋਂ ਜਿਹੜੇ ਖੰਭ ਨਿਕਲਣਗੇ ਉਹ ਤੈਨੂੰ ਇਸੇ ਖੇਤ ਤੋਂ ਬਚਾਉਣਗੇ। ਇਸੇ ਤਰ੍ਹਾਂ ਇੱਕ ਗੁਰਬਾਣੀ ਚ ਬਚਨ ਹੁੰਦਾ, ਕਿਉਂਕਿ ਇੱਕ ਦੀਵਾਰ ਹੈ ਬਾਹਰ ਦੀ, ਆਪਾਂ ਕਹਿੰਦੇ ਬੰਦਾ ਕੈਦ ਕਰ ਦਿੱਤਾ। ਗੁਰਮੁਖੋ ਸੱਚੀ ਤੁਹਾਨੂੰ ਦੱਸਾਂ, ਕੋਈ ਟਾਵਾਂ ਟਾਵਾਂ ਬੱਚਿਆ ਨੀ ਤੇ ਆਪਾਂ ਸਾਰੇ ਕੈਦ ਖਾਨੇ ਚ ਹੀ ਹਾਂ। ਖਿਆਲਾਂ ਦੀ ਕੈਦ ਬੜੀ ਭੈੜੀ ਜੇ। ਆ ਬਾਹਰ ਦੀ ਕੈਦ ਤਾਂ ਚਲੋ ਕੋਈ 40 ਸਾਲ ਬਾਅਦ 50 ਸਾਲ ਬਾਅਦ ਕੋਈ ਨਾ ਕੋਈ ਤਾਂ ਛੋਟੀ ਜਾਊਗਾ, ਪਰ ਇਹ ਜਿਹੜੀ ਵਿਚਾਰਾਂ ਦੀ ਕੈਦ ਹੈ ਇਹ ਕਈ ਜਨਮ ਤੱਕ ਵਸਾਈ ਰੱਖਦੀ ਹੈ। ਇਹ ਖਿਆਲ ਜਿਹੜਾ ਨਾ ਕੈਦ ਹੀ ਹੈ ਨਾ। ਅੱਜ ਤੱਕ ਕਦੀ ਆਂਡਾ ਉੱਡਦਾ ਦੇਖਿਆ? ਆਂਡੇ ਚ ਪੰਛੀ ਹੈ ਪਰ ਆਂਡਾ ਉੱਡ ਨਹੀਂ ਸਕਦਾ, ਕਿਉਂਕਿ ਹਾਲਾਂਕਿ ਆਂਡੇ ਦਾ ਜਿਹੜਾ ਬਾਹਰ ਵਾਲਾ ਛਿਲਕਾ ਉਹ ਕਿੰਨਾ ਕੁ ਤਕੜਾ ਹੈ ਜੀ, ਉਹ ਥੌੜਿਆਂ ਨਾਲ ਤੋੜਨ ਦੀ ਲੋੜ, ਤੀਰਾਂ ਨਾਲ ਤੋੜਨ ਦੀ ਲੋੜ ਨਹੀਂ, ਉਹਨੂੰ ਕਿਸੇ ਵੀ ਬਾਹਰ ਮੁਖੀ ਚੋਟ ਮਾਰਨ ਦੀ ਲੋੜ ਨਹੀਂ। ਜਦੋਂ ਉਹ ਪੰਛੀ ਪੂਰਾ ਹੁੰਦਾ ਉਹ ਆਪਣੇ ਆਪ ਹੀ ਛਿਲਕਾ ਉੱਪਰ ਦਾ ਟੁੱਟ ਜਾਂਦਾ ਹੈ। ਗੁਰੂ ਜੀ ਕਹਿੰਦੇ, ਅਸਲ ਚ ਇਨਸਾਨ ਤੂੰ ਆਂਡੇ ਦੇ ਖੋਲ ਵਿੱਚ ਬੰਦ ਪਿਆ ਹੈ, ਤੂੰ ਖੁੱਲੇ ਅਸਮਾਨ ਦੀ ਉਡਾਰੀ ਮਾਰ ਸਕਣਾ ਪਰ ਨਿੱਕਾ ਜਿਹਾ ਪਰਦਾ ਤੈਨੂੰ ਉੱਡਣ ਨਹੀਂ ਦਿੰਦਾ ਪਿਆ। ਫੁੱਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਗਾਸ, ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ। ਸਤਿਗੁਰਾਂ ਨੇ ਉਹ ਭਰਮ ਦਾ ਜਿਹੜਾ ਖੋਲ ਸੀ ਉਹਨੂੰ ਤੋੜ ਦਿੱਤਾ। ਇੱਥੇ ਸਤਿਗੁਰੂ ਨੇ ਅੱਜ ਬਚਨ ਕੀਤਾ ਕਿ ਕਬੀਰ ਕੋਠੇ ਮੰਡਪ ਹੇਤ ਕਰ, ਇਹਦੇ ਨਾਲ ਪਿਆਰ ਕਰਕੇ ਨੇਹ ਪਾ ਕੇ ਸੱਚੀ ਟਾਣੀ ਚੰਗੀ ਲੱਗਦੀ ਪਈ ਏ। ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਪਰ ਇਹ ਵੀ ਫਰਕ ਜੇ, ਮੈਂ ਇੱਕ ਦਿਨ ਕਿਹਾ ਸੀ ਕਿਹੜੀ ਥਾਂ ਜਿੱਥੇ ਹਜ਼ਾਰਾਂ ਬੰਦੇ ਸਮਾਜਨ ਤੇ ਕੋਈ ਕਿਸੇ ਨੂੰ ਕਹਿੰਦਾ ਮੇਰੀ ਥਾਂ ਨੂੰ ਛੱਡ ਦੇ, ਕਿਹੜੀ ਥਾਂ ਭਲਾ? ਇੱਥੇ ਉਹ ਡੱਬਾ ਫਿਊਨਲ ਵਾਲਾ ਤੇ ਸਾਡੇ ਉੱਥੇ ਸ਼ੈੱਡ ਸ਼ਮਸ਼ਾਨ ਘਾਟ ਵਾਲਾ, ਕਿੰਨੇ ਬੰਦੇ ਜੀ? ਕਦੀ ਕਿਸੇ ਨੇ ਜਾ ਕੇ ਦਾਅਵਾ ਕੀਤਾ ਵੀ ਸਾਡੀ ਥਾਂ ਹੈ ਜੀ, ਇਹ ਸਾਡਾ ਬਾਪੂ ਇੱਥੇ ਪੂਰਾ ਹੋਇਆ ਸੀ, ਸਾਡੇ ਘਰ ਦਾ ਜੀ? ਪਤਾ ਨੀ ਉਹ ਸਾਡੇ ਤਿੰਨ ਹੱਥ ਥਾਂ ਤੇ ਹਜ਼ਾਰਾਂ ਬੰਦੇ ਫੂਕੇ ਗਏ, ਕਿਸੇ ਮੁਰਦੇ ਨੇ ਦਾਅਵਾ ਹੀ ਕੋਈ ਨੀ ਕੀਤਾ। ਦਾਅਵਾ ਤਾਂ ਜਿਉਂਦੇ ਕਰਦੇ ਆ ਨਾ, ਮਰਿਆਂ ਦੇ ਦਾਅਵੇ ਕਾਹਦੇ ਨੇ? ਸੱਚੀ ਤੁਹਾਨੂੰ ਦੱਸਾਂ, ਮਰਿਆ ਹੋਏ ਇੱਕ ਨਹੀਂ ਲੱਖਾਂ ਬੰਦੇ ਇੱਕ ਥਾਂ ਤੇ ਮਰੇ ਹੋਏ ਸੰਸਕਾਰੇ ਜਾ ਸਕਦੇ ਆ, ਜਿਉਂਦੇ ਤੇ ਦੋ ਭਰਾ ਵੀ ਨੀ ਇਕੱਠੇ ਬੈਠਣ ਵਾਸਤੇ ਤਿਆਰ। ਅੱਜ ਆਉਂਦੀ ਕੌਮੀ ਸਾਨੂੰ ਟਿਕਣ ਨਹੀਂ ਦਿੰਦੀ। ਸਤਿਗੁਰਾਂ ਨੇ ਅੱਜ ਕਿਹਾ ਕਿ ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਹੁਣ ਅਗਲਾ ਬਚਨ ਜੀ, ਕਬੀਰ ਜੋ ਮੈਂ ਚਿਤਵੋਂ ਨਾ ਕਰੈ। ਕਬੀਰ ਸਾਹਿਬ ਇਸ ਬਚਨ ਕਰ ਰਹੇ ਆ, ਬੜੇ ਸੌਖੇ ਅਰਥ ਨੇ। ਜੋ ਮੈਂ ਚਿਤਵੋਂ, ਜਿਹੜੀ ਗੱਲ ਮੈਂ ਚੇਤੇ ਕਰਨਾ, ਇਹਦਾ ਅਰਥ ਸੋਚਾਂ ਕਰ ਲਈ ਸੌਖਾ ਹੋ ਜਾਏਗਾ। ਜੋ ਮੈਂ ਸੋਚ ਰਿਹਾ ਆਹ ਹੋਵੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਆਹ ਹੋਵੇ। ਫਿਰ ਸੁਣਿਓ ਕਬੀਰ, ਜੋ ਮੈਂ ਚਿਤਵਾਂ, ਜੋ ਮੈਂ ਸੋਚ ਰਿਹਾ ਕਿ ਇਹ ਹੋਣਾ ਚਾਹੀਦਾ, ਤੇ ਕਹਿਣ ਲੱਗੇ ਕਿਆ ਮੇਰੇ ਚਿਤਵੇ ਹੋਏ। ਮੇਰੇ ਸੋਚਣ ਨਾਲ ਕੀ ਹੋ ਜਾਣਾ, ਮੇਰੇ ਯਾਦ ਕਰਨ ਨਾਲ ਕੁਛ ਨਹੀਂ ਹੋਣਾ। ਅਗਲਾ ਬਚਨ ਕਹਿਣ ਲੱਗੇ, ਆਪਣੇ ਚਿਤਵਾ ਆਪਣਾ ਚਿਤਵਿਆ ਹਰ ਕਰੈ। ਜੋ ਪਰਮਾਤਮਾ ਸੋਚਦਾ ਉਹਨੇ ਉਹ ਕੁਝ ਕਰਨਾ ਹੈ, ਸਾਡੇ ਮੁਤਾਬਕ ਨਹੀਂ ਚੱਲਣਾ। ਇਹ ਥੋੜੀ ਜਿਹੀ ਪਹਿਲਾਂ ਆਖਰੀ ਅਰਥ ਆਪਾਂ ਸੁਣ ਲਈਏ। ਕਬੀਰ ਜੋ ਮੈਂ ਚਿਤਵਾਂ ਨਾ ਕਰੈ, ਜੋ ਮੈਂ ਸੋਚ ਰਿਹਾ ਆਹ ਹੋ ਜਾਏ ਆਹ ਹੋ ਜਾਏ, ਕਿ ਪਰਮਾਤਮਾ ਸਾਡੇ ਮੁਤਾਬਕ ਸਾਡੀ ਡਾਇਰੈਕਸ਼ਨ ਤੇ ਚੱਲੇਗਾ? ਮਹਾਰਾਜ ਕਹਿੰਦੇ ਨਾ, ਤੇਰੀ ਸੋਚ ਮੁਤਾਬਕ ਨਹੀਂ। ਕਿਆ ਮੇਰੇ ਚਿਤਵੇ ਹੋਏ, ਮੇਰੇ ਸੋਚਣ ਨਾਲ ਕੀ ਹੋ ਜਾਣਾ? ਆਪਣਾ ਚਿਤਵਿਆ ਹਰ ਕਰੈ। ਖਰੀ ਪਰਮਾਤਮਾ ਉਹ ਕੁਝ ਕਰਦਾ ਜੋ ਕੁਝ ਉਹ ਸੋਚਦਾ ਹੈ, ਜੋ ਉਹਨੇ ਫੁਰਨਾ ਬਣਾ ਦਿੱਤਾ। ਤੇ ਅਗਲੀ ਗੱਲ, ਜੋ ਮੇਰੇ ਚਿੱਤ ਨਾ ਹੋਏ। ਇੱਥੇ ਇੱਕ ਬੇਨਤੀ ਸੁਣਿਓ,
ਕਬੀਰ ਜੋ ਮੈਂ ਚਿਤੋਂ ਨਾ ਕਰੇ ਇਹ ਇਹ ਦੀਰਘ ਹੈ ਕੰਨਾ ਲੱਗਾ ਹੈ ਕੰਨਾ ਹੀ ਲੱਗਾ ਨਾ ਜੀ ਤੇ ਜਿਹੜਾ ਅੱਗੇ ਪਾਠ ਆਇਆ ਨਾ ਜੀ ਇਹ ਜੋ ਮੇਰੇ ਚਿੱਤ ਨਾ ਇਹ ਲਘੂ ਹੈ ਇੱਥੇ ਕੰਨਾ ਨਾ ਹੀ ਬੋਲੀਏ ਤੇ ਬਹੁਤ ਚੰਗਾ ਹੋਵੇਗਾ ਜੋ ਸਤਿਗੁਰਾਂ ਲਿਖਿਆ ਹੋਈ ਕਬੀਰ ਜੋ ਮੈਂ ਚਿਤੋਂ ਨਾ ਕਰੈ ਜੋ ਮੈਂ ਸੋਚਣਾ ਉਹ ਪਰਮਾਤਮਾ ਨਹੀਂ ਕਰਦਾ ਤੇ ਫਿਰ ਐਵੇਂ ਕਮਲਿਆ ਮਨਾ ਕਿਉਂ ਦਲੀਲਾਂ ਦੇ ਘੋੜੇ ਭਜਾਈ ਫਿਰਨ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੈ ਪਰਮਾਤਮਾ ਉਹ ਕੁਝ ਕਰੇਗਾ ਜੋ ਉਹ ਚੇਤੇ ਕਰ ਰਿਹਾ ਸੋਚ ਰਿਹਾ ਤੇ ਹੋਣਾ ਉਹ ਕੁਝ ਜੋ ਮੇਰੇ ਚਿੱਤ ਨਾ ਹੋਏ ਜੋ ਮੇਰੇ ਚਿੱਤ ਖਿਆਲ ਵਿੱਚ ਵੀ ਨਹੀਂ ਕਿ ਕੱਲ ਨੂੰ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਆਹ ਕੁਝ ਵਾਪਰਨ ਵਾਲਾ ਹੈ ਮੈਂ ਤਾਂ ਸੋਚ ਕੇ ਪੋਜ਼ਿਟਿਵ ਬੈਠਾ ਆਹ ਕੁਝ ਹੋਣਾ ਆਹ ਕੁਝ ਹੋਣਾ ਕੀ ਪਤਾ ਸਵੇਰ ਤੱਕ ਸੁਨੇਹਾ ਕਿਹੜਾ ਮਿਲ ਜਾਣਾ ਹੁਣ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਅੱਗੇ ਫਿਰ

ਵਾਹ ਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ

ਪਰਮਾਤਮਾ ਕਦੀ ਵੀ ਕਿਸੇ ਬੰਦੇ ਦੀ ਸਲਾਹ ਨਹੀਂ ਲੈਂਦਾ, ਸੱਚੀ ਕਿਸੇ ਦੀ ਲੈਂਦਾ। ਗੁਰੂ ਸਾਹਿਬ ਦਾ ਬਚਨ ਬੀਓ ਪੂਛਣਾ ਮਸਲ ਧਰ ਹੈ, ਉਹ ਮੀਟਿੰਗ ਕਰਕੇ ਵਾਹਿਗੁਰੂ ਜੀ ਇਹ ਨਹੀਂ ਕਹਿੰਦੇ ਦੱਸੋ ਜੀ ਆਪਾਂ ਕਰੀਏ ਕਿ ਨਾ, ਤੇ ਜੇ ਮੀਟਿੰਗ ਕਰਕੇ ਕਹਿੰਦੇ ਤੇ ਵੱਡਿਆਂ ਨੇ ਕਹਿਣਾ ਬਾਕੀ ਛੋਟੇ ਸਾਰੇ ਮਾਰ ਦਿਓ। ਇੱਕ ਨਾ ਜਦੋਂ ਆ ਕਰੋਨਾ ਆਇਆ, ਚਲੋ ਮੈਂ ਕਿਤਾਬ ਪੜ੍ਹਨਾ, ਇੱਕ ਕਿਤਾਬ ਹੈ ਪੜ੍ਹਨ ਵਾਲੀ ਸੁਰਗ ਦੀ ਮੌਤ, ਨਾਵਲ ਹੈ ਵੈਸੇ, ਜਸਵੰਤ ਸਿੰਘ ਗੱਜਣ ਮਾਜਰਾ, ਚਲੋ MLA ਅੱਜ ਕੱਲ੍ਹ ਪ੍ਰੋਫੈਸਰ ਸੀ, ਮੈਂ ਸ਼ਾਇਦ ਭੇਜੀ ਕਿਸੇ ਨੂੰ ਪੜ੍ਹਨ ਵਾਲੀ। ਉਹਦੇ ਵਿੱਚ ਉਹਨੇ ਕਮਾਲ ਦਾ ਨਾਵਲ ਲਿਖਿਆ ਵੀ ਇਹ ਬੰਦਾ ਕਹੀ ਜਾਂਦਾ ਮੈਂ 84 ਦਾ ਸਰਦਾਰ ਹਾਂ, ਸਾਰੇ ਜੀਵ ਕਹਿੰਦੇ ਨੇ ਰੱਬ ਜੀ ਸਾਡੀ ਵੀ ਸੁਣੋ, ਇਹਦੀ ਵੋਟਿੰਗ ਕਿਹਨੇ ਕੀਤੀ ਹੈ, 84 ਦਾ ਸਰਦਾਰ ਹੈ, ਇਹ ਤਾਂ ਦਿਮਾਗ ਨਾਲ ਹੀ ਕਬਜ਼ਾ ਕਰੀ ਬੈਠਾ, ਕੀਮਤੀ ਦੇ ਹਿਸਾਬ ਨਾਲ ਤਾਂ ਨਹੀਂ। ਉਹਦੇ ਵਿੱਚ ਉਹਨਾਂ ਸਾਰੀ ਡਿਟੇਲ ਦਿੱਤੀ ਜੀ। ਖੈਰ ਉਹ ਨਾਵਲ ਪੜ੍ਹਨ ਵਾਲਾ ਤੇ ਬੰਦੇ ਨੂੰ ਧਿਆਨ ਨਾਲ ਸੋਚਣਾ ਚਾਹੀਦਾ ਬੰਦਾ ਧਰਤੀ ਤੇ ਕਰ ਕੀ ਰਿਹਾ ਹੈ, ਉਹ ਬੜੇ ਧਿਆਨ ਨਾਲ ਪੜ੍ਹਨ ਵਾਲਾ ਹੈ। ਹਾਲਾਂਕਿ ਕਰੋਨੇ ਤੋਂ ਪਹਿਲਾਂ ਉਦੋਂ ਬਾਅਦ ਇਹ ਕਰੋਨਾ ਆਇਆ। ਅਸੀਂ ਜੇ ਚਾਹੀਏ ਵੀ ਸਾਡੀ ਮੁਤਾਬਕ ਚੱਲੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਗੁਰੂ ਸਾਹਿਬ ਕਹਿੰਦੇ ਬੀ ਉਹ ਪੂਛਣਾ ਮਸਲ ਧਰੈ, ਜੋ ਕੁਛ ਕਰੈ ਸੋ ਆਪ ਹੈ ਕਰੈ, ਜੋ ਕੁਝ ਕਰਨਾ ਹੈ ਉਹਨੇ ਆਪਣੇ ਆਪ ਕਰਨਾ, ਕਿਸੇ ਦੂਜੇ ਦੀ ਸਲਾਹ ਨਹੀਂ ਜੇ ਲੈਂਦਾ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਕਿਉਂਕਿ ਆਪਣੀ ਮਰਜ਼ੀ ਦਾ ਆਹ ਮਾਲਕ ਹੈ ਜੀ। ਉਹ ਇੱਕ ਸ਼ਬਦ ਸੀ, ਤੁਸੀਂ ਪੜ੍ਹਦੇ ਹੋ, ਖੰਭ ਭੀਕ ਭੇਖਾਰੀ ਤੇਰੇ ਤੂੰ ਅੱਗੇ ਜੀ, ਨਿਜ ਪਤ ਹੈ ਦਾਤਾ। ਮੈਂ ਅੱਗੇ ਤਾਂ ਕਹਿੰਦਾ ਵੀ ਤੁਸੀਂ ਨਾਲ ਤੂੰ ਖੰਭ ਬੋਲਦੇ ਹੋ, ਚੰਗਾ ਲੱਗਦਾ। ਨਿਜ ਪਤ ਦਾ ਮਤਲਬ ਕੀ ਹੈ? ਨਿਜ ਪਤ, ਪਤ ਦਰਥ ਮਾਲਕ। ਕਈ ਵਾਰੀ ਬੰਦੇ ਦਾ ਮਨ ਦਾ ਮਾਲਕ ਹੋਰ ਹੁੰਦਾ, ਸਲਾਹ ਹੋਰ ਦੀਆਂ ਨਾਲ ਚੱਲਦਾ। ਤੂੰ ਨਿਜ ਪਤ ਹੈ ਦਾਤਾ, ਵਾਹਿਗੁਰੂ ਜੀ ਤੁਸੀਂ ਕਿਸੇ ਨੂੰ ਦਾਤ ਦੇਣ ਲੱਗਿਆ ਕੋਈ ਮੀਟਿੰਗ ਨਹੀਂ ਸਕਣੀ, ਤੁਸੀਂ ਆਪਣੇ ਫੈਸਲੇ ਆਪ ਕਰ ਦਿਓ, ਕਿਉਂਕਿ ਤੇਰੇ ਫੈਸਲੇ ਵਿੱਚ ਕੋਈ ਅੜ ਨਹੀਂ ਸਕਦਾ। ਉਹ ਪ੍ਰਮਾਤਮਾ ਜੋ ਕੁਝ ਕਰਨਾ ਚਾਹੁੰਦਾ ਕਿ ਸਾਡੀਆਂ ਸੋਚਾਂ ਮੁਤਾਬਕ ਹੋ ਜਾਏਗਾ। ਮਹਾਰਾਜ ਇੱਥੋਂ ਤੱਕ ਹੈ, ਜੇ ਸਾਡੀ ਸੋਚ ਹੋਵੇ ਇਸ ਕੇ ਹਾਥ ਹੋਏ ਤਾਂ ਸਭ ਕਿਚਲੇ ਇਹਦੇ ਵਿੱਚ ਘਰ ਚ ਹੋਵੇ, ਸਾਰੇ ਸਨੋਜਰੇ ਘਰ ਬੰਦ ਕਰਦੇ ਨੇ, ਬੰਦੇ ਦੇ ਹੱਥ ਨੇ। ਗੁਰੂ ਸਾਹਿਬ ਕਹਿ ਰਹੇ ਨੇ ਇੱਥੇ ਭਗਤ ਜੀ ਕਿ ਸਾਡੇ ਚਿਤਵਨ ਨਾਲ, ਸਾਡਾ ਚਿਤਵਨਾ ਤੇ ਇੰਨਾ ਕੋਈ ਜੀ ਪਿਆਰਿਓ, ਤੁਹਾਡੀ ਜ਼ਿੰਦਗੀ ਚ ਸਭ ਨਾਲ ਵਾਪਰਿਆ ਹੋਣਾ। ਰਾਤ ਨੂੰ ਕੱਪੜੇ ਕੁਪੜੇ ਤਿਆਰ ਕਰਕੇ ਬਹਿੰਦੇ ਹਾਂ ਵੀ ਸਵੇਰੇ ਆਪਾਂ ਇਸ ਕੰਮ ਜਾਣਾ, ਤੇ ਅਜੇ ਸੌਣ ਤੋਂ ਪਹਿਲੇ ਕੋਈ ਫੋਨ ਆ ਜਾਂਦਾ, ਜਿੱਧਰ ਦੀਆਂ ਟਿਕਟਾਂ ਬਣਾਈਆਂ ਹੁੰਦੀਆਂ ਕੈਂਸਲ ਕਰਾ ਕੇ ਦੂਜੇ ਪਾਸੇ ਚੱਲ ਪਏ ਨੇ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਅਸੀਂ ਮਤਾ ਕਰ ਰਹੇ ਹਾਂ ਕਿ ਮੈਂ ਲਹਿੰਦੇ ਵਾਲੇ ਪਾਸੇ ਜਾਣਾ, ਪੱਛਮ ਵੱਲ ਜਾਣਾ, ਤੇ ਸਵੇਰ ਤੱਕ ਐਸੀ ਘਟਨਾ ਵਾਪਰ ਗਈ ਜੀ ਸਾਨੂੰ ਪੂਰਬ ਵਾਲੇ ਪਾਸੇ ਜਾਣਾ ਪੈ ਗਿਆ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ, ਖਿਨ ਮੈਂ ਥਾਪ ਉਥਾਪਣ ਹਾਰਾ ਆਪਣ ਹਾਥ ਮਤਾਂਤ। ਜਿਹੜਾ ਮਤਾਂਤ ਹੈ ਨਾ, ਇਹਦਾ ਅਰਥ ਹੈ ਮਤ ਦਾ ਸਿਧਾਂਤ, ਅਖੀਰ ਵਾਲਾ ਜਿਹੜਾ ਉਹਦੀ ਮਤ ਆਪਣੀ ਹੈ। ਮਤਾਂਤ ਜਿਵੇਂ ਸਿਧਾਂਤ ਨੇ ਸਿੱਧ ਕੀਤਾ ਹੋਇਆ, ਉਹਦੀ ਆਪਣੀ ਮਤ ਮੁਤਾਬਕ ਅੰਤ ਨਿਬੇੜਾ ਉਹਨੇ ਕਰਨਾ ਹੈ। ਅਸੀਂ ਜਾਣਾ ਕਿਤੇ ਵੀ ਸਵੇਰੇ ਲੈ ਕਿਤੇ ਜਾਂਦਾ। ਗੁਰੂ ਸਾਹਿਬ ਸ਼ਬਦ ਵਰਤ ਰਿਹਾ, ਆਪਣਾ ਹਾਥ ਮਤਾਂਤ ਸਿਆਣਪ ਕਾਹੂ ਕਾਮਨਾਥ। ਸਾਡਾ ਸੋਚ ਕੀ ਕਰੂਗੀ ਜੀ? ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਸੋ ਬਾਤ। ਉਹ ਕੁਝ ਹੋਣਾ ਜੋ ਕੁਝ ਕਰਤਾਰ ਨੂੰ ਪਾਉਂਦਾ ਹੈ, ਪਰ ਦੋ ਤਰੀਕੇ ਨੇ। ਇੱਕ ਜਦੋਂ ਸਾਡੀ ਸੋਚ ਮੁਤਾਬਕ ਕੁਝ ਵੀ ਨਿਬਾਰ ਹੁੰਦਾ, ਦੁੱਖ ਤੇ ਸੋਕੀ ਮੈਰੀ ਤੇ ਮਿੱਤਰ ਕੀ, ਧਿਆਨ ਨਾਲ ਸੁਣਿਓ, ਇਹਦਾ ਬਾਹਰ ਦਾ ਸੰਬੰਧ ਨਹੀਂ, ਇਹਦਾ ਸੰਬੰਧ ਵੀ ਮਨ ਵਾਲੇ। ਜਿਹੜਾ ਬੰਦਾ ਮੇਰੇ ਅਨੁਕੂਲ ਚੱਲਦਾ, ਮੇਰੇ ਮੁਤਾਬਕ ਚੱਲਦਾ, ਉਹਨੂੰ ਮੈਂ ਪਿਆਰ ਕਰਨਾ। ਜਿਹੜਾ ਮੇਰੇ ਅਨੁਕੂਲ ਨਹੀਂ ਚੱਲਦਾ, ਮੈਂ ਉਹਨੂੰ ਨਹੀਂ ਪਸੰਦ ਕਰਦਾ। ਬਸ ਇਹੀ ਰੱਬ ਲਈ ਕਰਨੇ ਆ। ਜਿਹੜੀ ਚੀਜ਼ ਮੇਰੇ ਅਨੁਕੂਲ ਹੋ ਜਾਏ ਉਹ ਮੈਨੂੰ ਰੱਬ ਚੰਗਾ ਲੱਗਦਾ, ਤੇ ਜਿਹੜੀ ਚੀਜ਼ ਮੇਰੇ ਮੁਤਾਬਕ ਨੇ ਰੱਬ ਨੇ ਵੈਰ ਕਮਾ ਦਿੱਤਾ। ਗੁਰੂ ਸਾਹਿਬ ਕਹਿੰਦੇ ਤੇਰੀਆਂ ਗੱਲਾਂ ਦਾ ਉੱਤੇ ਕੋਈ ਅਸਰ ਨਹੀਂ, ਤੂੰ ਜਿੱਥੇ ਤੁਰਿਆ ਫਿਰ ਵੀ ਜੋ ਮਰਜ਼ੀ ਚੇਤੇ ਕਰ, ਜੋ ਪਰਮਾਤਮਾ ਨੂੰ ਪਾਉਂਦਾ ਉਹ ਹੋਣਾ। ਤੇ ਸਤਿਗੁਰਾਂ ਨੇ ਬਾਣੀ ਚ ਇੱਕ ਵਚਨ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦਾ ਸਲੋਕ ਯਾਦ ਆ ਗਿਆ, ਨਰ ਚਾਤ ਕਛ ਔਰ ਆਖ ਹੈ, ਕਬੀਰ ਜੋ ਮੈਂ ਚਿਤੋਂ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਿਆਂ ਚਿਤਵਿਆ ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚੇਤਨਾ ਹੋਏ। ਨਰ ਚਾਤ ਕਛ ਔਰ, ਔਰੈ ਕੀ ਔਰੈ ਭਾਈ, ਬੰਦਾ ਕੁਝ ਚਾਹੁੰਦਾ ਹੋਰ ਦੀ ਹੋਰ ਹੋ ਗਈ, ਕੀ ਹੋ ਗਈ, ਚਿਤਵਤ ਰਹੋ ਠਗੌਰ,

0: ਅੱਗੇ ਜੀ ਨਾਨਕ ਫਾਂਸੀ ਗੱਲ ਭਰੀ। ਇੱਥੇ ਯਾਦ ਰੱਖੋ ਇਹ ਸਲੋਕ ਬੜਾ ਧਿਆਨ ਨਾਲ ਪੜੋ ਦੁਬਾਰਾ। ਨਰ ਚਾਹਤ ਕਛ ਔਰ ਔਰੈ ਕੀ ਔਰੈ ਪਈ। ਮਹਾਰਾਜ ਕਹਿੰਦੇ ਚਿਤਵਤ ਰਹੋ ਠਗੌਰ ਨਾਨਕ ਫਾਂਸੀ ਗੱਲ ਭਰੀ। ਇਹ ਕਮਾਲ ਕਰ ਦਿੱਤੀ, ਚਿਤਵਤ ਰਹੋ ਠਗੌਰ, ਆਪਣੇ ਮਨ ਚ ਸੋਚਾਂ ਬਣਾਈ ਬੈਠਾ ਮੈਂ ਇਸ ਬੰਦੇ ਨੂੰ ਠੱਗਣਾ। ਪਰਮਾਤਮਾ ਨੇ ਕਿਹਾ ਚੱਲ ਤਾਂ ਸਹੀ, ਸਵੇਰੇ ਤੇਰੇ ਗੱਲ ਚ ਫਾਈ ਪਾ ਦੇਣੀ। ਚਿਤਵਤ ਰਹੋ ਠਗੌਰ, ਇਹ ਕਿਸੇ ਨੂੰ ਠੱਗਣ ਬਾਰੇ ਸੋਚਦਾ, ਰਾਤ ਤਿਆਰੀ ਕਰੀ ਬੈਠਾ, ਸਵੇਰੇ ਪਰਮਾਤਮਾ ਨੇ ਕਿਹਾ ਜਾ ਇਹਨੂੰ ਥੋੜਾ ਜਾ ਹੋਰ ਸੌਖਾ ਸਮਝ ਲਈਏ। ਦੇਖੋ ਇਹ ਮੱਛੀ ਚਲਾਕੀ ਕਰਦੀ ਥੱਲੇ ਜੀਵ ਖਾਣ ਦੀ, ਉਹ ਧੋਖਾ ਦੇ ਰਹੀ ਕਿਸੇ ਹੋਰ ਨੂੰ, ਤੇ ਬਗਲਾ ਜਿਹੜਾ ਉਹ ਮੱਛੀ ਦੇ ਤਾਰ ਲਾਈ ਬੈਠਾ ਉਹਨੂੰ ਧੋਖਾ ਦਿੰਦਾ ਪਿਆ, ਤੇ ਬਾਜ ਜਿਹੜਾ ਉਹ ਬਗਲੇ ਦਾ ਸ਼ਿੰਗਾਰ ਕਰੀ ਜਾਂਦਾ। ਤਿੰਨਾਂ ਨੂੰ ਪਤਾ ਮੱਛੀ ਚੰਚਲ ਕੁਝ ਹੋਰ ਸੋਚਦੀ ਏ, ਬਗਲਾ ਕੁਝ ਹੋਰ ਸੋਚਦਾ ਗੁਰਬਾਣੀ ਦਾ ਸ਼ਬਦ, ਤੇ ਜਿਹੜਾ ਉੱਤੇ ਬਾਜ ਬੈਠਾ ਹੋਰ ਸੋਚਦਾ ਪਿਆ। ਇਹਨੂੰ ਸਤਿਗੁਰਾਂ ਨੇ ਕਿਹਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ। ਉਂਝ ਵੈਸੇ ਭਾਈ ਵੀਰ ਸਿੰਘ ਉਹਨਾਂ ਨੇ ਇੱਥੇ ਕੇਲ ਦਾ ਅਰਥ ਕੀਤਾ ਬਗਲਾ ਤੇ ਬਗਲੀ, ਮੇਲ ਤੇ ਫੀਮੇਲ, ਕਲੋਲਾਂ ਕਰਦੇ ਪਏ। ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਖੰਜ ਨੂੰ ਅਚਿੰਤੇ। ਅਚਿੰਤੇ ਜਿਹਨੂੰ ਚੇਤਾ ਹੋਇਆ ਸੀ ਉਹਨਾਂ ਦੇ ਚੇਤੇ ਨਹੀਂ ਕੀਤਾ, ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾ। ਚੰਗਾ ਭਲਾ ਬੰਦਾ ਜੀ, ਪੁੱਛੋ ਕੁਝ ਨਾ ਖੁਸ਼ੀਆਂ ਮਨਾਉਂਦਾ। ਅੱਜ ਸਤਿਗੁਰੂ ਜਦੋਂ ਗਏ ਬਣ ਜਾ ਰਿਹਾ ਦੇ ਟਾਂਡੇ ਦੇ, ਉਹ ਨਿਆਣਾ ਹੋਇਆ ਕਿੰਨੇ ਖੁਸ਼ ਸਨ। ਇਤਿਹਾਸ ਕਹਿੰਦਾ ਭਾਈ ਮਰਦਾਨਾ ਜੀ ਗਏ, ਕਿਸੇ ਪਰਵਾਹ ਵੀ ਨਹੀਂ ਕੀਤੀ, ਉਹ ਕਿੰਨਾ ਖੁਸ਼ ਸਨ, ਪ੍ਰਸੰਨ ਸਨ। ਹਜ਼ੂਰ ਨੇ ਕਿਹਾ ਨਹੀਂ, ਇਹ ਰਾਤ ਦੀ ਖੁਸ਼ੀ ਹੈ, ਸਵੇਰੇ ਬਹੁਤ ਕੁਝ ਹੋਣ ਵਾਲਾ। ਜਿਹੜੇ ਬੱਚੇ ਦੀ ਖੁਸ਼ੀ ਨੱਚਦੇ ਸਨ, ਸਵੇਰੇ ਉਹਦੀ ਮੌਤ ਹੋ ਗਈ। ਮੈਂ ਫਿਰ ਬੇਨਤੀ ਕਰਾਂ, ਕਿਸੇ ਨੂੰ ਕੋਈ ਪਤਾ ਨਹੀਂ ਕਰਤਾਰ ਨੂੰ ਕੀ ਪਾਉਂਦਾ, ਕੀ ਕੋਈ ਚੰਗਾ ਲੱਗਦਾ। ਹੁਣ ਇੱਥੇ ਜਿਹੜਾ ਤਰਕ ਵਾਲਾ ਬੰਦਾ ਹੈ, ਕਾਲਾ ਪੈ ਜਾਂਦਾ ਬੰਦਾ, ਉਹ ਕਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਮੈਂ ਕਹਿੰਦਾ ਦੁਨੀਆਂ ਭਰ ਦੇ ਸਾਇੰਟਿਸਟ ਇਕੱਠੇ ਕਰ ਲਓ, ਦੁਨੀਆਂ ਭਰ ਦੇ ਦਾਨਸ਼ਵਰ ਬੰਦੇ ਇਕੱਠੇ ਕਰ ਲਓ, ਜਿੰਨੀਆਂ ਮਰਜ਼ੀ ਸੋਚਾਂ ਸੋਚੀ, ਜੋ ਹੋਣਾ ਉਹ ਕੁਝ ਜੋ ਕੁਝ ਕਰਤਾਰ ਨੂੰ ਪਾਉਂਦਾ। ਦੂਜੀ ਪੌੜੀ ਨੋਟ ਕਰਕੇ ਰੱਖਿਆ ਕਰੀਏ ਜਪਜੀ ਸਾਹਿਬ ਦੀ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਏ, ਹੁਕਮ ਨਾ ਕਿਹਾ ਜਾਏ। ਅਕਸਰ ਪੈਸੇ ਬੈਠਿਆ ਨੰਨਾ ਨਾਹੀ, ਇਹ ਹਮੇਸ਼ਾ ਤੁਕ ਦੇ ਪਿਛਲੇ ਪਾਸੇ ਲੱਗਦਾ। ਹੁਕਮੀ ਖੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਖੋਵਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਹੀਐ, ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਪਵਾਹੀਐ। ਹੁਕਮੈ ਅੰਦਰ ਕਿਹੜਾ ਬੰਦਾ ਕਹੇਗਾ ਮੈਂ ਨਹੀਂ ਮੰਨਦਾ ਪਿਆ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਜਦੋਂ ਆਪਾਂ ਥੱਲੇ ਸਾਂ ਨਾ ਜੀ ਕੁੰਭੀ ਰੋਡ, ਉੱਥੇ ਆਪਾਂ ਜਪਜੀ ਸਾਹਿਬ ਦੀ ਕਥਾ ਕੀਤੀ ਸੀ, ਕਿਉਂਕਿ ਉਹ ਪ੍ਰਾਣੀ ਬੈਠੇ ਜਿਹੜੇ ਉੱਥੇ, ਮੈਨੂੰ ਅੱਜ ਗੱਲ ਹੀ ਮੈਂ ਇੱਕ ਉਦਾਹਰਣ ਦਿੱਤੀ ਸੀ, ਕਿਉਂਕਿ ਸਭ ਕੌਨਸ਼ੀਅਸ ਮਾਇੰਡ ਸਭ ਕੋਈ ਸਾਂ ਵੀ ਬੈਠਾ। ਮੈਂ ਇੱਕ ਬੇਨਤੀ ਕੀਤੀ, ਅਸੀਂ ਜੋ ਸੋਚਨੇ ਆ ਨਾ, ਉਦਾਹਰਨ ਹੈ ਕਿ ਬੰਦਾ ਸੁੱਤਾ ਸੀ ਬੋਰਡ ਦੇ ਰੁੱਖ ਥੱਲੇ, ਗਰਮੀ ਦੇ ਦਿਨ ਸਨ ਤੇ ਖੇਤ ਸੀ ਰੇਤਲਾ, ਥੱਲੇ ਹਦਵਾਣੇ ਲੱਗੇ। ਹਦਵਾਣਾ ਸਮਝਦੇ ਅੱਜ ਕੱਲ ਯਾਦ ਹੈ ਨਾ, ਹਦਵਾਣਾ ਤਰਬੂਜ ਕਹਿੰਦੇ ਕਿ ਵਾਟਰਮੈਲਨ, ਹਾਂਜੀ ਹਦਵਾਣੇ ਕਿਆ ਕਰੀਏ, ਪੁਰਾਣਾ ਸ਼ਬਦ ਹੈ ਸਾਡਾ। ਉਹ ਹਦਵਾਣੇ ਜਿਹੜੇ ਨੇ ਕੋਈ 10-10 ਕਿਲੋ ਦੇ ਵੀ ਹੁੰਦੇ ਸਨ, ਉਹ ਲੰਮਾ ਪਿਆ ਤੇ ਥੱਲੇ ਵੇਲਾਂ ਦੇ ਕੋਲ ਏਡਾ ਵੱਡਾ ਹਦਵਾਣਾ ਲੱਗਾ, ਉੱਤੇ ਧਿਆਨ ਮਾਰਿਆ ਬੋਰਡ ਦੇ, ਏਡੀ ਵੱਡੀ ਬੋਰਡ ਤੇ ਨਿੱਕਾ ਜਿਹਾ ਫਲ ਲੱਗਾ। ਕਹਿੰਦਾ ਰੱਬਾ ਬਾਕੀ ਤੇ ਸਭ ਠੀਕ ਹੈ, ਪਰ ਵੇਖ ਲਿਆ ਕਰ ਕੱਦ ਕਾਠ। ਸਮਝਣ ਵਾਸਤੇ ਮੈਂ, ਚਲੋ ਵੀ ਤੁਸੀਂ ਇੰਨੇ ਗਮਗੀਨ ਵੀ ਨਾ ਹੋਵੇ ਕਿਤੇ ਵੀ, ਘਰ ਵੀ ਨਾ ਵੜੀਏ ਵੀ ਕੱਲ ਨੂੰ ਮਾਰੀ ਜਾਣਾ ਤੇ ਮਰ ਜਾਣਾ ਸੱਚੀ ਮੁੱਚੀ। ਉਹ ਕਹਿੰਦਾ ਵੀ ਵੇਖੋ ਬਾਕੀ ਤਾਂ ਸਭ ਠੀਕ ਸੀ, ਇੱਕ ਫੈਸਲਾ ਕਰ ਲੈਂਦਾ, ਏਡਾ ਵੱਡਾ ਬੋਰਡ ਦਾ ਰੁੱਖ ਤੇ ਤਰਬੂਜ ਜਿਹੜਾ ਦਵਾਣਾ ਇਹਦੇ ਤੇ ਚਾਹੀਦਾ ਸੀ, ਆਖਰ ਏਡਾ ਵੱਡਾ ਸਦੀਆਂ ਤੱਕ ਜੀਣਾ, 10 ਕਿਲੋ ਇਹਨੂੰ ਲਟਕਿਆ ਵੇ, ਇਹਨੂੰ ਤੇ ਲੱਗਾ 50 ਗ੍ਰਾਮ ਦਾ ਨਿੱਕਾ ਜਿਹਾ, 50 ਗ੍ਰਾਮ ਵੀ ਨੀ ਬਣਦਾ, ਥੱਲੇ ਨਿੱਕੀ ਜੀ ਵੇਲ, ਏਡਾ ਵੱਡਾ ਦਵਾਣਾ। ਉਹ ਸੁੱਤਾ ਜੀ, ਸੁੱਤਿਆਂ ਕੀ ਹੋਇਆ, ਉੱਤੋਂ ਕਿਤੇ ਪੰਛੀ ਆਇਆ, ਉਹਨੇ ਹਲਜਲ ਕੀਤੀ ਟਾਹਣੀ ਨਾਲ, ਉਹਦੇ ਖੰਭਾਂ ਨਾਲ ਅੜ ਕੇ ਜਿਹੜਾ ਆਪਣਾ ਬੋਰਡ ਦਾ ਫਲ ਸੀ ਥੱਲੇ ਡਿੱਗਿਆ, ਦੇ ਨੱਕ ਦੀ ਕਰੂੰਬਲੀ ਤੇ ਵੱਜਾ, ਸਰੀਰ ਦੇ ਕੁਝ ਹਿੱਸੇ ਐਸੇ ਨੀ ਜਿੱਥੇ ਸੱਟ ਵੱਜ ਜਾਏ, ਬਸ ਕਰਾ ਦਿੰਦੇ ਨੇ, ਅਰਕ ਤੇ ਵੱਜ ਜਾਏ, ਗੋਡੇ ਤੇ ਵੱਜ ਜਾਏ, ਨੱਕ ਦੀ ਕਰੂੰਬਲੀ ਤੇ ਵੱਜੀ, ਇੰਨੇ ਜ਼ੋਰ ਦੇ ਉੱਤੇ ਠਾਂ ਕਰਕੇ ਵੱਜੀ, ਇੱਕੋ ਦਮਕ ਪੂਰੀ ਅੱਖਾਂ ਚ ਪਾਣੀ। ਕਹਿੰਦਾ ਨਹੀਂ ਰੱਬਾ ਮਾਫ ਕਰ ਦੀ, ਜੇ ਹਦਵਾਣਾ ਵੱਜਿਆ ਹੁੰਦਾ ਤੇ ਮੈਂ ਤੈਨੂੰ ਤਾਂ ਬੇਨਤੀ ਕੀਤੀ, ਆਪਾਂ ਵਕਤੀ ਤੌਰ ਤੇ ਐਵੇਂ ਕਮਲ ਮਾਰ ਲੈਂਦੇ ਹਾਂ ਵੀ ਨਹੀਂ ਰੱਬ ਇਸ ਤਰ੍ਹਾਂ ਨਹੀਂ ਨਹੀਂ। ਉਹ ਆਪ ਸੁਜਾਨ ਹੈ, ਉਹਨੂੰ ਪਤਾ ਹੈ ਚਿੱਤ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਏਗਾ। ਸਤਿਗੁਰੂ ਇੱਥੇ ਕਹਿ ਰਹੇ ਨੇ ਕਿ ਮੈਂ ਕੀ ਚੇਤੇ ਕਰਾਂ, ਮੇਰੀ ਮਰਜ਼ੀ ਚੱਲਣੀ ਹੈ, ਇਹ ਉਹਨੂੰ ਪਤਾ ਹੈ। ਹੁਣ ਅੱਗੇ ਦੇਖਿਓ ਸਤਿਗੁਰੂ ਕਿੱਡੀ ਕਿਰਪਾ ਕਰਦੇ। ਸੰਗਤ ਜੀ, ਇਹੋ ਜਿਹਾ ਮੇਰਾ ਸੱਚਾ ਪਾਤਸ਼ਾਹ, ਇਹਦਾ ਕੋਈ ਮੁਕਾਬਲਾ ਨਹੀਂ। ਹੁਣ ਕਬੀਰ ਸਾਹਿਬ ਨੇ ਸ਼ਲੋਕ ਕਹਿ ਦਿੱਤਾ, ਇਹਦੀ ਵਿਆਖਿਆ ਤੀਜੇ ਜਾਮੇ ਤੇ ਪੰਜਵੇਂ ਜਾਮੇ ਨੇ ਕੀਤੀ। ਅੱਗੇ ਸ਼ਲੋਕ ਆ ਰਿਹਾ, ਫਿਰ ਪੜੋ ਜੀ। ਕਬੀਰ, ਜੋ ਮੈਂ ਚਿਤਵੋਂ ਨਾ ਕਰੈ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਜਿਵੇਂ ਅਸੀਂ ਪੜ ਰਹੇ ਸਾਂ, ਅੱਗੇ ਹੈ ਮਹੱਲਾ ਤੀਜਾ। ਕਿਉਂਕਿ ਚਿੰਤਾ ਲੱਗੀ ਰਹਿੰਦੀ ਹੈ ਨਾ, ਤੇ ਚਿੰਤਾ ਇੱਕ ਉਹ ਬਿਮਾਰੀ ਹੈ। ਮੈਂ ਇੱਕ ਵਾਰੀ ਕਿਹਾ ਸੀ, ਨਾ ਇਹਦਾ ਮਾਂ ਹੈ, ਨਾ ਇਹਦਾ ਪਿਓ ਹੈ, ਨਾ ਇਹ ਅੰਡੇ ਜੇਰੇ ਸਿਹਤ ਕਿਸੇ ਖਾਣੀ ਚ ਆਉਂਦੀਆਂ ਨੇ, ਨਾ ਇਹਦੇ ਖੰਭ। ਫਾਰਸੀ ਦੀ ਕਹਾਵਤ ਹੈ ਨਾ, ਕਹਿੰਦੇ ਚਿੰਤਾ ਇੱਕ ਉਹ ਪੰਛੀ ਹੈ ਜਿਹੜਾ ਦਿਸਦਾ ਵੀ ਨਹੀਂ, ਪਰ ਜਦੋਂ ਖਾਂਦਾ ਬੰਦੇ ਦਾ ਦਿਲ ਖਾਂਦਾ, ਇਹ ਹਾਰਟ ਦਾ ਮਾਸ ਖਾਂਦਾ, ਜਿਗਰ ਖਾਂਦਾ ਬੰਦੇ ਦਾ, ਚਿੰਤਾ ਜਿਹਨੂੰ ਆਪਾਂ ਕਹਿੰਦੇ। ਅੱਗੇ ਸਤਿਗੁਰਾਂ ਨੇ ਕਿਹਾ ਮਹੱਲਾ ਤੀਜਾ, ਚਿੰਤਾ ਪੇ ਪਬੇ ਸਿਆਰੀ ਹੈ ਭੀਲ, ਚਿੰਤਾ ਪੇ ਆਪ ਕਰਾਏ ਸੀ, ਅਚਿੰਤ ਪੇ ਆਪੇ ਦੇ। ਹੁਣ ਆ ਚਿੰਤਾ ਝੋਰਾ ਲੱਗਾ ਰਹਿੰਦਾ ਅੱਠੇ ਪੈਰ। ਗੁਰੂ ਸਾਹਿਬ ਕਹਿੰਦੇ ਤੂੰ ਇਸ ਚਿੰਤਾ ਨੂੰ ਵੀ ਕਰਤਾਰ ਨਾਲ ਜੋੜ। ਚਿੰਤਾ ਪੇ ਆਪ ਕਰਾਏ ਸੀ, ਆਪ ਹੀ ਕਰਤਾ ਪੁਰਖ ਵਾਹਿਗੁਰੂ ਚਿੰਤਾ ਤੁਰ ਕਰਦਾ, ਅਚਿੰਤ ਪੇ ਆਪੇ ਦੇ। ਕੁਝ ਵਿਦਵਾਨਾਂ ਨੇ ਅਚਿੰਤ ਦਾ ਅਰਥ ਕੀਤਾ ਬਿਨਾਂ ਮੰਗਣ ਤੋਂ, ਪਰ ਇੱਥੇ ਅਚਿੰਤ ਦਾ ਅਰਥ ਕਰਾਂਗੇ ਬੇਫਿਕਰੀ। ਫਿਕਰ ਵਿੱਚ ਵੀ ਉਹ ਲੈ ਕੇ ਜਾਂਦਾ ਤੇ ਬੇਫਿਕਰ ਵੀ ਉਹ ਕਰਦਾ। ਫਿਰ ਬੇਨਤੀ ਸੁਣਿਓ, ਚਿੰਤਾ ਪੇ ਆਪ ਕਰਾਏ ਸੀ, ਅਚਿੰਤ ਪੇ ਆਪੇ ਦੇ। ਹੁਣ ਅਗਲਾ ਸਵਾਲ ਬੰਦਾ ਫਿਰ ਕਮਲਾ ਹੋ ਕੇ ਕਹੇਗਾ, ਨਹੀਂ ਨਹੀਂ ਇਹ ਕਿਵੇਂ ਹੋ ਸਕਦਾ, ਚਿੰਤਾ ਵੀ ਦਿੰਦਾ ਚਿੰਤ। ਗੁਰੂ ਸਾਹਿਬ ਕਹਿੰਦੇ ਤੂੰ ਇੱਕ ਕੰਮ ਕਰ ਅਗਲੀ ਤੁੱਕ ਵਾਲਾ। ਨਾਨਕ ਸੋ ਸਾਹ ਲਾਈਏ, ਆਹ ਕੰਮ ਕਰ, ਤੂੰ ਸੋਚਾਂ ਛੱਡ ਕੀ ਹੋਣਾ, ਚਿੰਤਾ ਛੱਡ ਕੀ ਹੋਣਾ। ਵੇਖੋ ਕਿੱਡਾ ਕਮਾਲ ਦਾ ਨੁਕਤਾ ਦੇ ਦਿੱਤਾ ਜੀ, ਸਾਰੀ ਚਿੰਤਾ ਦਾ ਭੋਗ ਪਾਉਣ ਲਈ। ਨਾਨਕ ਸੋ ਸਾਹ ਲਾਈਏ, ਉਸ ਕਰਤੇ ਪੁਰਖ ਨੂੰ ਸਲਾਹ, ਉਹਦੀ ਸਿਬਰਤ ਸਿਬਤ ਕਰ, ਸਿਮਰਨ ਕਰ। ਕੌਣ ਕਿਸਦੀ? ਜੇ ਸਭਨਾ ਸਾਰ ਕਰੇ, ਜਿਹੜਾ ਕਰਤਾ ਪੁਰਖ ਸਭ ਦੀ ਸਾਰ ਕਰਦਾ, ਤੂੰ ਚਿੰਤਾ ਨਾ ਕਰ, ਉਹਦਾ ਚਿੰਤਨ ਕਰਿਆ ਕਰ, ਉਹਦਾ ਸਿਮਰਨ ਕਰ। ਤੂੰ ਕਿਉਂ ਸੋਚਾਂ ਚ ਬੈਠਾ ਹੈ? ਆ ਭਗਤ ਸਾਹਿਬ ਦਾ ਇੱਕ ਬਚਨ ਹੁੰਦਾ, ਸੋਚਾਂ ਕਰਕੇ ਸਿਮਰਨ ਵੀ ਨਹੀਂ ਹੁੰਦਾ। ਕਿਆ ਪੜ੍ਹੀਏ, ਕਿਆ ਗੁਣੀਏ, ਕੀ ਪੜ੍ਹੀਏ ਤੇ ਕੀ ਕਥਾ ਕਰੀਏ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚਾ ਹੈ ਬਾਰੰਗ ਬਾਰਾ। ਤੂੰ ਵਾਰ ਵਾਰ ਕੀ ਸੋਚ ਰਿਹਾ ਹੈ? ਇੱਥੇ ਸਤਿਗੁਰੂ ਕਿੱਡਾ ਵੱਡਾ ਹੱਲ ਦੇ ਰਿਹਾ ਜੀ। ਮੇਰਾ ਖਿਆਲ ਜੇ ਕੇਵਲ ਆਪ ਜੀ ਲਈ, ਮੇਰੇ ਲਈ ਵੀ, ਕਿ ਗੁਰੂ ਸਾਹਿਬ ਕਹਿੰਦੇ ਤੂੰ ਛੱਡ ਚਿੰਤਾ ਨੂੰ, ਉਹ ਬੇਫਿਕਰ ਕਰੇਗਾ, ਚਿੰਤਾ ਵੀ ਉਹਨੇ ਲਾਈ ਹੈ ਤੇ ਅਚਿੰਤ ਵੀ ਉਹ ਕਰੇਗਾ। ਤੂੰ ਇੱਕ ਕੰਮ ਕਰ, ਅਰਦਾਸ ਕਰ, ਨਾਨਕ ਸੋ ਸਾਹ ਲਾਈ ਹੈ, ਜੇ ਸਭਨਾ ਸਾਰ ਕਰੇ, ਜਿਹੜਾ ਸਭ ਨੂੰ ਰਿਜ਼ਕ ਦੇ ਰਿਹਾ ਹੈ, ਸਭ ਨੂੰ ਰੋਜ਼ੀ ਦੇ ਰਿਹਾ ਹੈ, ਤੂੰ ਚਿੰਤਾ ਨਾ ਕਰ, ਉਹਦੀ ਸਿਫਤ ਕਰ। ਸਾਨੂੰ ਇੱਕੋ ਕੰਮ ਕਹਿ ਦਿੱਤਾ ਜੀ, ਉਹਦਾ ਸਿਮਰਨ ਕਰ, ਤੇਰੀ ਚਿੰਤਾ ਦੂਰ ਹੋ ਜਾਏਗੀ। ਉਹ ਸੱਚੀ ਜੇ ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਸੱਚੀ ਚਿੰਤਾ ਰੋਗ ਲਾਉਂਦੀ ਹੈ ਨਾ, ਹਾਂ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੀ। ਹੁੰਦਾ ਡਾਕਟਰ ਕਹਿਣ ਲੱਗੇ ਸ਼ੂਗਰ ਵੀ ਹੈ, ਬਲੱਡ ਪ੍ਰੈਸ਼ਰ ਵੀ, ਹੇਠ ਵੀ, ਹਾਰਟ ਵੀ ਹੈ। ਮਹਾਰਾਜ ਕਹਿੰਦੇ ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਕਿੱਡੇ ਕਮਾਲ! ਅੱਜ ਵੇਖੋ ਮਨੋਵਿਗਿਆਨ ਨੇ ਕਹਿੰਦਾ, ਤੁਸੀਂ ਡਾਕਟਰ ਵੀਰ ਬੈਠੇ ਹੋ, ਕਹੀ ਚਿੰਤਾ ਬਿਮਾਰੀਆਂ ਨੂੰ ਜਨਮ ਦਿੰਦੀ। ਗੁਰੂ ਸਾਹਿਬ ਨੇ ਕਿਹਾ ਹਾਂ, ਦੇਹੀ ਵਿਆਪੈ ਰੋਗ। ਅਸੀਂ ਕਹਿੰਦੇ ਜਿਹੜਾ ਕ੍ਰੋਧ ਹੈ, ਗੁੱਸਾ ਹੈ, ਸੱਚੀ ਜਿਸ ਵਕਤ ਅੰਦਰ ਕ੍ਰੋਧ ਆਉਂਦਾ, ਉਸ ਵਕਤ ਸਾਡੇ ਖੂਨ ਵੀ ਜ਼ਹਿਰ ਬਣਨਾ ਸ਼ੁਰੂ ਹੋ ਜਾਂਦਾ। ਕ੍ਰੋਧ ਵਿੱਚ ਆਈ ਕੋਈ ਮਾਂ ਬੱਚੇ ਨੂੰ ਦੁੱਧ ਚੰਗਾਏ ਤੇ ਬੱਚੇ ਨੂੰ ਦੁੱਧ ਨਹੀਂ ਪਾ ਸਕਦਾ, ਕਿਉਂਕਿ ਉਹਦੇ ਖਿਆਲ ਅਸਰ ਕਰਦੇ। ਗੁਰੂ ਸਾਹਿਬ ਨੇ ਕਿਹਾ ਕਿ ਦੇਖ ਭਾਈ ਸਿੱਖਾ, ਤੂੰ ਇੱਕ ਕੰਮ ਕਰ, ਇਸ ਚਿੰਤਾ ਨੂੰ ਆਪਣੀ ਦੂਰ ਕਰਨੀ ਚਾਹੁੰਦਾ ਹੈ, ਤੇ ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟਾਵ ਪਲੇਟਿਆ, ਕਦੇ ਖਰਕ ਕਦੇ ਸੋਖ,
1: ਕਦੀ ਖੁਸ਼ੀ ਤੇ ਕਦੀ ਗਮੀ ਹੈ, ਇੱਕੋ ਜਿਹਾ ਥੋੜਾ ਰਹਿੰਦਾ। ਮੈਂ ਤਾਂ ਕਈ ਵਾਰੀ ਕਹਿੰਦਾ ਵੀ ਕਹਿਣਾ ਸੌਖਾ, ਸਾਡੇ ਇੱਕ ਗੁਰਮੁਖ ਪਿਆਰੇ ਮਹਾਂਪੁਰਖ ਸਨ ਤੇ ਆਪ ਉਹ ਗ੍ਰਿਸਤੀ ਨਹੀਂ ਸਨ, ਤੇ ਬੈਠਿਆ ਉਹਨਾਂ ਕੋਲ ਮਜ਼ਾਕ ਚ ਕਿਸੇ ਘਰ ਦੀ ਪ੍ਰੋਬਲਮ ਸੀ ਤੇ ਉਹਨਾਂ ਵਿਚਾਰਿਆਂ ਆ ਕੇ ਦੱਸੀ ਤੇ ਉਹ ਬਾਬਾ ਜੀ ਕਹਿੰਦੇ ਕੋਈ ਨੀ ਵਾਹਿਗੁਰੂ ਭਲਾ ਕਰੇਗਾ। ਉੱਥੇ ਇੱਕ ਬੜੇ ਮਜ਼ਾਕੀਏ ਬੈਠੇ ਸਨ, ਜਸਵੰਤ ਭਵਰਾ ਉਸਤਾਦ ਸੀ ਉਹ। ਉਹ ਕਹਿੰਦਾ ਬਾਬਿਆਂ ਨੂੰ ਨਾ ਪੁੱਛੋ ਇਹਨਾਂ ਨੂੰ ਪਤਾ ਨਿਆਣੇ ਕਿਵੇਂ ਪਾਲੀ ਦੇ, ਸਾਨੂੰ ਪੁੱਛ ਕੇ ਦੇਖੋ ਜਿਹੜਾ ਗੱਲ ਚ ਕਲੇਸ਼ ਪਿਆ ਹੋਇਆ। ਗ੍ਰਿਸਤਾ ਬੰਦਾ ਤਾਂ ਬੰਦਾ ਉਦੋਂ ਜੋ ਪਤਾ ਲੱਗਦਾ ਵੀ ਵਾਪਰ ਕੀ ਰਿਹਾ। ਗੁਰੂ ਸਾਹਿਬ ਕਹਿੰਦੇ ਜਾਂ ਕੋ ਚਿੰਤਾ ਬਹੁਤ ਬਹੁਤ ਦੇਈ ਵਿਆਪੈ ਰੋਗ, ਗ੍ਰਿਸਤ ਕਟੰਬ ਪਲੇਟਿਆ ਕਦੇ ਹਰਕ ਕਦੇ, ਸੋ ਗੌਣ ਕਰੈ ਚੌਂ ਕੁੰਟ ਕਾ। ਕਿੰਨਾ ਸੋਚਦਾ, ਚਿਤਵ ਦਾ ਚਾਰ ਕੁੰਟ ਭਜਦਾ ਹੈ। ਗੌਣ ਕਰੈ ਚੌ ਕੁੰਟ ਕਾ ਘੜੀ ਨਾ ਬੈਸਨ ਸੋਏ, ਚਿਤ ਆਵੇ ਓਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਗੁਰੂ ਸਾਹਿਬ ਕਹਿ ਰਿਹਾ ਕਿ ਬਸ ਇੱਕੋ ਕੰਮ ਕਰੋ। ਸੰਗਤ ਜੀ ਫਿਰ ਮੈਂ ਗੱਲ ਤੇ ਜ਼ੋਰ ਦੇ ਰਿਹਾ, ਕਿੱਦਾਂ ਕਮਾਲ ਦਾ ਨੁਕਤਾ, ਨਾਨਕ ਸੋ ਸਾਲ ਆਈ ਹੈ ਉਹਦੀ ਸਿਫਤ ਕਰ। ਜੇ ਸਭਨਾ ਸਾਰ ਕਰੇ, ਜਿਹੜਾ ਸਭ ਦੀ ਸੰਭਾਲ ਕਰਦਾ, ਇਸੇ ਨੂੰ ਮੇਰੇ ਸਤਿਗੁਰੂ ਨੇ ਕਿਹਾ ਨਾ ਕਰ ਚਿੰਤ, ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ, ਜਨਤਾ ਸਭ ਤੈ ਅਚਿੰਤ ਦਾਨ ਦੇ ਪ੍ਰਭ, ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ। ਅਚਿੰਤ ਦਾਨ ਸੱਚੀ ਜੀ, ਕਈ ਵਾਰੀ ਨਾ ਹੁਣ ਬੰਦਾ ਸੇਵਾ ਸਿਮਰਨ ਬੰਦਗੀ, ਗੁਰੂ ਸਾਹਿਬ ਨੇ ਇੱਕ ਅਚਿੰਤ ਸ਼ਬਦ ਵਰਤਿਆ। ਅਚਿੰਤ ਦਾ ਮਤਲਬ ਪਤਾ ਕੋਈ ਨੀ। ਹੁਣ ਇੱਕ ਪਾਠ ਕੀਤਾ ਨਾ ਆਪਾਂ, ਕੇਲ ਕਰਿੰਦੇ ਖੰਜ ਨੂੰ ਅੱਗੇ ਅਚਿੰਤੇ, ਤੇ ਜੇ ਅਚਿੰਤੇ ਬਾਜ ਪੈਂਦੇ ਆ ਤੇ ਅਚਿੰਤੀ ਕਿਰਪਾ ਵੀ ਹੋ ਜਾਂਦੀ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਚਿਤ ਖਿਆਲ ਵੀ ਨਹੀਂ ਸੀ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਪਰਮਾਤਮਾ ਉਹਨਾਂ ਦੇ ਕੰਮ ਕਰ ਦਿੰਦਾ ਜਿਹਨਾਂ ਨੂੰ ਚਿੱਤ ਖਿਆਲ ਵੀ ਨੇ, ਸਾਰੇ ਰਾਜ ਕਰ ਦਿੰਦਾ। ਇੱਥੇ ਸਤਿਗੁਰੂ ਕਹਿ ਰਹੇ ਨਾਨਕ ਸੋ ਸਾ ਲਾਈ ਹੈ, ਜੇ ਸਭਨਾ ਸਾਰ ਕਰੇ। ਸੱਚੀ ਉਹ ਸਾਰ ਕਿੰਨੀ ਕੁ ਕਰਦਾ। ਗੁਰੂ ਅੰਗਦ ਸਾਹਿਬ ਦਾ ਇਹ ਸ਼ਲੋਕ, ਨਾਨਕ ਚਿੰਤਾ ਮਤ ਕਰੋ ਸਭਨਾ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ। ਪਾਣੀ ਚ ਜੀਵ ਪੈਦਾ ਕੀਤੇ ਨੂੰ ਰੋਜੀ ਦੇ ਦਿੰਦਾ। ਤੇ ਉੱਥੇ ਹੈ ਕਿ ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਨਾ ਤਾਂ ਉੱਥੇ ਸਟੋਰ ਹੈ ਜੀ ਤੇ ਨਾ ਕੋਈ ਹਲ ਵਾਂਦਾ ਪਿਆ। ਉੱਥੇ ਹੱਟ ਨਾ ਚੱਲੀ, ਨਾ ਕੋ ਕਿਰਸ ਕਰੇ, ਸੌਦਾ ਮੋਲ ਨਾ ਹੋਵੇ। ਕੋਈ ਵਪਾਰ ਵੀ ਨਹੀਂ ਹੁੰਦਾ, ਸ਼ੇਅਰ ਬਾਜ਼ਾਰ ਮਾਰਕੀਟ ਚੱਲਦੀ ਸਮੁੰਦਰ ਚ, ਸੌਦਾ ਮੂਲ ਨਾ ਹੋਵੀ। ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾ, ਨਾਨਕ ਸੋ ਸਾਲਾਈ ਹੈ ਜੇ ਸਭਨਾ ਸਾਰ ਕਰੇ। ਇਹ ਪਹਿਲੇ ਸਲੋਕ ਦੀ ਵਿਆਖਿਆ ਹੋ ਰਹੀ ਹੈ। ਇਹ ਸਤਿਗੁਰੂ ਕਿੱਡੀ ਕਿਰਪਾ ਕਰ ਰਿਹਾ। ਕਬੀਰ ਸਾਹਿਬ ਨੇ ਤਾਂ ਕਹਿ ਦਿੱਤਾ, ਉਹਨਾਂ ਨੇ ਬਚਨ ਕਰ ਦਿੱਤਾ ਵੀ ਆਪਣਾ ਚਿਤਵਾ ਹਰ ਕਰੇ, ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚੇਤਨਾ ਹੋਏ। ਅੱਗੇ ਗੁਰੂ ਸਾਹਿਬ ਨੂੰ ਖੋਲਦੇ ਨੇ ਕਿ ਇਸ ਗੱਲ ਦੀ ਚਿੰਤਾ ਵੀ ਨਾ ਲਈ ਜਾਈ, ਹਾਏ ਰੱਬ ਨੇ ਕੀ ਕਰ ਦੇਣਾ, ਤੂੰ ਇੱਕ ਕੰਮ ਕਰ, ਉਹਦੀ ਸਲਾਹਤਾ ਕਰ, ਉਹਦੀ ਸਿਫਤ ਕਰ, ਉਹਦੀ ਬੰਦਗੀ ਕਰ। ਸਤਿਗੁਰੂ ਉੱਥੇ ਕਹਿ ਰਹੇ ਨੇ ਵਿੱਚ ਉਪਾਏ ਸਾਇਰਾਂ ਤਿਨਾ ਪੇ ਸਾਰ ਕਰੇ। ਮਹਾਰਾਜ ਕਹਿੰਦੇ ਉਹ ਉਹਨਾਂ ਦੀ, ਹਾਂ ਇੱਥੇ ਹੋਰ ਮਸਲਾ ਜੀ, ਫਿਰ ਇਹਦਾ ਮਤਲਬ ਉੱਦਮ ਨਾ ਕਰੀਏ, ਉੱਦਮ ਦੀ ਚਿੰਤਾ ਨਾ ਕਰ ਪਰ ਉੱਦਮ ਕਰ। ਦੋ ਪਾਠ ਪੜੋ, ਇੱਕ ਤਾਂ ਹੈ ਕਾਹੇ ਰੇ ਮਨ ਚਿਤਵੈ ਉੱਦਮ, ਜਾਂ ਆਰ ਹਰ ਜੀਓ ਪਰਿਆ। ਤੂੰ ਇਹ ਚਿੰਤਾ ਨਾ ਕਰ, ਚਿਤਵੈ ਉੱਦਮ ਦਾ ਅਰਥ ਚਿੰਤਾ ਕਰਨਾ, ਜਿੰਨਾ ਕੁਝ ਹੋ ਸਕਦਾ ਤੂੰ ਕਰ। ਪਰ ਦੂਜੇ ਪਾਸੇ ਗੁਰਬਾਣੀ ਨੇ ਇਹ ਵੀ ਕਿਹਾ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ। ਚਿੰਤ ਸ਼ਬਦ ਵਰਤਿਆ ਉੱਥੇ। ਮੈਂ ਪਿਛਲੇ ਦਿਨ ਇੱਕ ਛੋਟੀ ਜਿਹੀ ਘਟਨਾ ਸਾਂਝੀ ਕੀਤੀ ਜੀ, ਇਹ ਡਾਕਟਰ ਨੇਕੀ ਸਾਹਿਬ ਉਹਨਾਂ ਨੇ ਕੋਟ ਕੀਤਾ ਅਰਦਾਸ ਵਿੱਚ, ਕਿ ਹੁਣ ਜੇ ਬੰਦਾ ਆਲਸੀ ਕਰ ਲੈ, ਜਿਵੇਂ ਆਪਾਂ ਜੀ ਪਰਮਾਤਮਾ ਦਿੰਦਾ ਪੱਥਰ ਦੇ ਕੇ ਦਿੰਦਾ, ਕੋਈ ਸ਼ੱਕ ਨਹੀਂ, ਇਹ ਕੰਮ ਕਰਨਾ ਹੀ ਬੰਦ ਕਰਦਾ। ਹਜ਼ਰਤ ਮੁਹੰਮਦ ਸਾਹਿਬ ਦੇ ਕੋਲ ਇੱਕ ਆਇਆ ਜੀ ਸੱਜਣ, ਪਿਆਰ ਕਰਨ ਵਾਲਾ, ਉਹਨੇ ਆਉਂਦਿਆ ਸਰ ਦੁਆ ਸਲਾਮ ਜੋ ਕੀਤੀ, ਤੇ ਉਹਨਾਂ ਨੇ ਸਵਾਲ ਕੀਤਾ ਕਿਹਦੇ ਤੇ ਚੜ ਕੇ ਆਇਆ, ਕਾਸ ਤੇ ਕਿਹੜੀ ਸਵਾਰੀ ਤੇ ਆਇਆ। ਕਹਿੰਦਾ ਜੀ ਊਠਨੀ ਤੇ। ਕਹਿਣ ਲੱਗੇ ਕਿੱਥੇ ਬੰਨੀ ਆਇਆ, ਕਿੱਥੇ ਬੰਨ ਕੇ ਆਇਆ, ਕਿੱਥੇ ਊਠਨੀ ਬੰਨੀ, ਜਾਂ ਊਠਨੀ ਕਿੱਥੇ ਜਿਹੜੀ ਸਵਾਰੀ ਕੀਤੀ। ਕਹਿੰਦਾ ਖੁਦਾ ਦੇ ਆਸਰੇ, ਬੰਨ ਕੇ ਨਹੀਂ ਸੀ ਆਇਆ।
0: ਕਹਿੰਦਾ ਖੁਦਾ ਦੇ ਆਸਰੇ, ਕਹਿੰਦੇ ਜਾਂ ਪਹਿਲਾਂ ਉਹ ਕੰਮ ਕਰਕੇ ਆ ਜਿਹੜਾ ਤੂੰ ਕਰ ਸਕਣਾ ਹੈ। ਰੱਬ ਨੂੰ ਇਸ ਕਿੱਲੇ ਨਾਲ ਬੰਨਣ ਵਾਲੇ ਕਿਤੇ ਪਰਚੇ ਤੂੰ ਪਾਈ ਬੈਠਾ। ਇਹ ਕਹਿਤਾ ਖੁਦਾ ਦੇ ਆਸਰੇ, ਕਹਿਣ ਲੱਗੇ ਤੂੰ ਜਿਹੜਾ ਕੰਮ ਕਰ ਸਕਣਾ ਪਹਿਲਾਂ ਉਸਨੀ ਬੰਨ ਕੇ ਆ, ਉਦਮ ਕਰ। ਚੇਤੇ ਰੱਖਿਓ, ਉਦਮ ਤੋਂ ਬਿਨਾਂ ਤਾਂ ਸਵੇਰੇ ਉੱਠ ਕੇ ਇਸ਼ਨਾਨ ਨਹੀਂ ਹੁੰਦਾ। ਉਦਮ ਕਰੇ ਭਲਕੇ ਪ੍ਰਭਾਤੀ। ਮੈਂ ਫਿਰ ਬੇਨਤੀ ਹੈ, ਇੱਥੇ ਮਾਨਸਿਕ ਚਿੰਤਾ ਤੋਂ ਬਚਾ ਰਹੇ ਨੇ ਕਿ ਚਿੰਤਾ ਨਾ ਕਰ। ਨਾਨਕ ਸੋ ਮਾਰੇ ਸ਼ਬਦ ਵਰਤੇ ਨੇ, ਸੋ ਸਾਲ ਆਈ ਹੈ ਜੇ ਸਭ ਨਾ ਸਾਰ ਕਰੇ, ਜੋ ਸਭ ਦੀ ਸਾਰ ਕਰਦਾ। ਪਰ ਕਮਾਲ ਦੀ ਗੱਲ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ। ਕਿਸੇ ਕਿਸਮ ਦਾ ਫੁਰਨਾ ਹੈ ਹੀ ਨਹੀਂ ਵਾਹਿਗੁਰੂ ਅੰਦਰ। ਆਪਾਂ ਕਾਮਨਾ ਅਧੀਨ ਕਰਨੇ ਆ, ਕ੍ਰੋਧ ਹੀਨ ਧੱਕਾ ਕਰਨੇ ਆ, ਪਰ ਵਾਹਿਗੁਰੂ ਚ ਤਾਂ ਕੁਛ ਵੀ ਨਹੀਂ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇਹ ਬਹੀਨ ਸਨੇਹ ਸਭੋ ਤਨ। ਆਪਣਾ ਸਰੀਰ ਕੋਈ ਨਹੀਂ, ਬਾਕੀ ਸਾਰੇ ਸਰੀਰਾਂ ਨੂੰ ਪਾਲੀ ਜਾਂਦਾ। ਦੇਹ ਬਹੀਨ ਸਨੇਹ ਸਭੋ ਤਨ, ਨੇਹ ਬਿਰਕਤ ਅਗੈ ਅਛਾ ਹੈ ਜਾਣ ਕੋ ਦੇਤ। ਵਿਦਵਾਨਾਂ ਨੂੰ ਵੀ ਦੇ ਰਿਹਾ, ਤੇ ਜਿਨ੍ਹਾਂ ਮੂਰਖਾਂ ਨੂੰ ਕੁਝ ਨਹੀਂ ਬੋਲਣਾ ਹੁੰਦਾ ਦਿੰਦਾ ਉਹਨਾਂ ਨੂੰ ਪਿਆ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦਹਿ, ਕਾਹੇ ਕੋ ਡੋਲਤ ਹੈ। ਨਾਨਕ ਸਤਿਗੁਰੂ ਕਹਿ ਰਹੇ, ਨਾਨਕ ਸੌ ਸਾਲ ਆਈ ਹੈ। ਧੰਨ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਕਿ ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦਹਿ, ਕਾਹੇ ਕੋ ਡੋਲਤ ਹੈ। ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ, ਤੇਰੀ ਖਬਰ ਵਾਹਿਗੁਰੂ ਜੀ ਲੈਣਗੇ। ਇੱਥੇ ਸਤਿਗੁਰਾਂ ਨੇ ਬਹੁਤ ਸੋਹਣਾ ਨੁਕਤਾ ਦੇ ਦਿੱਤਾ, ਗੱਲ ਖੋਲ ਦਿੱਤੀ। ਇਉਂ ਸਮਝੋ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ, ਮਰਤਾ ਮਰਤਾ ਜਗਮੂਵਾ, ਮਰ ਪੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੋਹਰ ਨਾ ਮਰਨਾ ਹੋਏ। ਐਸੀ ਮਰਨੀ ਦੀ ਜਿਵੇਂ ਵਿਆਖਿਆ ਕੀਤੀ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਈ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਇਸੇ ਤਰ੍ਹਾਂ ਇਹਦੀ ਵਿਆਖਿਆ ਕੀਤੀ ਗਈ ਹੈ ਜੀ, ਨਾਨਕ ਸੋ ਸਹਲਾਈ ਹੈ ਜੇ ਸਭ ਨਾ ਸਾਰ ਕਰੇ, ਚਿੰਤਾ ਨਾ ਕਰ ਤੂੰ ਬੰਦਗੀ ਕਰ, ਉਹਦੀ ਇਬਾਦਤ ਕਰ। ਹੁਣ ਹੋਇਆ ਕੀ ਜੀ, ਇਹ ਸਲੋਕ ਆਇਆ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ। ਇਹਦੀ ਫਿਰ ਵਿਆਖਿਆ ਕੀਤੀ ਧੰਨ ਗੁਰੂ ਅਮਰਦਾਸ ਨੇ। ਫਿਰ ਸਮਾਂ ਆਇਆ ਗੁਰੂ ਅਰਜਨ ਦੇਵ ਜੀ ਦਾ, ਸਤਿਗੁਰਾਂ ਨੇ ਇਹਦਾ ਫਿਰ ਵਿਸਤਾਰ ਕਰ ਦਿੱਤਾ। ਹਾਂ, ਸ਼ਬਦ ਕਬੀਰ ਹੀ ਵਰਤਿਆ ਮਹਾਰਾਜ ਇੱਕ ਨੇ, ਮਹੱਲਾ ਪੰਜਵਾਂ। ਕਬੀਰ ਰਾਮ ਨਾ ਚੇਤਿਓ, ਸੋਚਦਾ ਸੋਚਦਾ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਪ੍ਰਭੂ ਨੂੰ ਯਾਦ ਨਹੀਂ ਕੀਤਾ, ਫਿਰਿਆ ਲਾਲਚ ਮਾਹੇ। ਸਾਰੀ ਜ਼ਿੰਦਗੀ ਤਮੇ ਵਿੱਚ, ਲਾਲਚ ਵਿੱਚ ਬਤੀਤ ਹੋ ਗਈ, ਤਮੇ ਖਾ ਗਿਆ। ਤੇ ਮਹਾਰਾਜ ਕਹਿੰਦੇ, ਪਾਪ ਕਰਨ ਤਾਂ ਮਰ ਗਿਆ, ਸਾਰੀ ਜ਼ਿੰਦਗੀ ਪਾਪ ਕਰਦਾ ਕਰਦੀ ਮਰ ਖੱਪ ਗਿਆ। ਪਾਪ ਕਰਦਿਆਂ ਕਰਦਿਆਂ ਬਸ ਹੋ ਗਈ ਇਹਦੀ। ਔਧ ਪੁੰਨੀ, ਔਧ ਦਾ ਅਰਥ ਹੈ ਉਮਰ, ਪੁੰਨੀ ਦਾ ਅਰਥ ਹੈ ਪੂਰੀ ਹੋ ਗਈ, ਇਹ ਪੁੰਨੀ ਪਾਪੀ ਨਹੀਂ। ਔਧ ਪੁੰਨੀ, ਪੁੰਨੀ ਉਹ ਪੂਰੀ ਹੋ ਗਈ, ਔਧ ਉਮਰ। ਖਿੰਨ ਮਾਹੇ, ਹੁਣ ਜਦੋਂ ਬੰਦਾ ਅਖੀਰਲਾ ਸਮਾਂ ਆ ਗਿਆ, ਪਿਛਲੇ ਬੀਤੇ ਹੋਏ ਸਮੇਂ ਵੱਲ ਝਾਤੀ ਮਾਰਦਾ ਤੇ ਇੱਕੋ ਦਮ ਕਹਿੰਦਾ, ਸਾਰੀ ਉਮਰ ਲੰਘ ਗਈ ਅੱਖ ਚਮਕਣ ਦੇ ਵਿੱਚ ਹੀ, ਕਿ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਮਰ ਸਾਰੀ ਨਿਕਲ ਗਈ। ਮੈਂ ਬੇਨਤੀ ਕਰਾਂ, ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਪਰਮਾਤਮਾ ਦਾ ਨਾਮ ਨਹੀਂ ਚੇਤੇ ਕੀਤਾ, ਸਾਰੀ ਜ਼ਿੰਦਗੀ ਬੰਦਾ ਲਾਲਚ ਦੇ ਵਿੱਚ ਰਿਹਾ ਤੇ ਪਾਪ ਕਰਦਿਆਂ ਕਰਦਿਆਂ ਮਰ ਗਿਆ, ਤੇ ਉਮਰ ਇੱਕ ਖਿੰਨ ਲੱਗਾ ਤੇ ਅਜੇ ਵੀ ਲਾਲਚ ਨਹੀਂ ਛੱਡਦਾ। ਮਹਾਰਾਜ ਕਹਿੰਦੇ ਨੇ ਨਾ ਕਿ ਅਸੀਂ ਪੜ੍ਹਨੇ ਹਾਂ ਕਿ ਲਾਲਚ ਕਰੇ ਜੀਵਨ ਪਦ ਕਾਰਨ, ਆਪਾ ਪਸ਼ੂ ਨਾ ਬੂਝੈ। ਅਜੇ ਵੀ ਹੋਰ ਲਾਲਚ ਕਰਦਾ ਕਿ ਚਾਰ ਦਿਨ ਹੋਰ ਜੀ ਲਾਂ, ਚਾਰ ਦਿਨ ਹੋਰ ਰਹਿ ਲਾਂ। ਇੱਥੇ ਸਤਿਗੁਰੂ ਸਾਨੂੰ ਸਮਤ ਦਿੰਦੇ ਪਿਆ, ਭਾਈ ਤੁਸੀਂ ਕਰਤਾਰ ਨੂੰ ਯਾਦ ਕਰੋ, ਵਾਹਿਗੁਰੂ ਜੀ ਨੂੰ ਯਾਦ ਕਰੋ, ਆਪਣੀ ਚਿਤਵਿਆ ਨਹੀਂ ਹੋਣਾ, ਹੋਣਾ ਉਹ ਕੁਝ ਜੋ ਕੁਝ ਵਾਹਿਗੁਰੂ ਜੀ ਨੂੰ ਪਾਉਂਦਾ ਹੈ, ਬਾਕੀ ਅਗਲੀ ਗੱਲ ਉਹਦੀ ਮਰਜ਼ੀ ਹੈ। ਅਮੀਰ ਤੇ ਗਰੀਬ ਭਰਾ ਤੇ ਇਕੱਠੇ ਨੇ, ਇੱਕੋ ਪੇਟ ਪੇਟ ਚੋਂ ਜੰਮੇ ਨੇ, ਪਰ ਰੱਬ ਦੀ ਕਲਾ ਨੂੰ ਕੋਈ ਮੇਟ ਸਕਦਾ? ਅਸੀਂ ਪਾਠ ਕਰਨੇ, ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਏ। ਪਰਮਾਤਮਾ ਦੀ ਉਸ ਸ਼ਕਤੀ ਨੂੰ ਕੋਈ ਮੇਟ ਨਹੀਂ ਸਕਦਾ। ਇੱਥੋਂ ਤੱਕ ਕਬੂ ਖਾਂਡ ਖੀਰ ਘਿਓ ਨਾ ਭਾਵੇ, ਸਾਡੇ ਕਰਨਾ ਕੁਝ ਨਹੀਂ ਹੋਣਾ। ਕਈ ਵਾਰੀ ਪਰਮਾਤਮਾ ਇੰਨਾ ਕੋਈ ਦਿੰਦਾ
1: ਬੰਦੇ ਨੂੰ ਖੰਡ ਖੀਰ ਤੇ ਘਿਓ ਵੀ ਨਹੀਂ ਚੰਗਾ ਲੱਗਦਾ ਤੇ ਉਹੀ ਬੰਦਾ ਜਿਹੜਾ ਖੰਡ ਘਿਓ ਘੀਰ ਨੂੰ ਛੁੱਡੇ ਮਾਰਦਾ ਪਰਮੇਸ਼ਰ ਇਹ ਕੁਝ ਥਾਂ ਤੇ ਲਿਆਉਂਦਾ ਲੋਕਾਂ ਦੇ ਘਰਾਂ ਅੱਗੇ ਟੁਕੜੇ ਮੰਗ ਮੰਗ ਕੇ ਖਾਂਦਾ ਹੈ ਕਈ ਵਾਰੀ ਮੰਗਤੇ ਨੂੰ ਵੀ ਸਾਰਾ ਦਿਨ ਰੋਟੀ ਨਹੀਂ ਮਿਲਦੀ ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹੀ ਬੰਦਾ ਕੂੜੇ ਦੇ ਢੇਰ ਤੇ ਬੈਠਾ ਜਿੱਥੇ ਲੋਕ ਖਾਧੀਆਂ ਹੋਈਆਂ ਪਤਲਾਂ ਸੱਟ ਕੇ ਗਏ ਆ ਉਹਨਾਂ ਵਿੱਚੋਂ ਦਾਣੇ ਚੁਣ ਚੁਣ ਕੇ ਖਾਂਦਾ ਹੈ ਇਹ ਤਾਂ ਉਹਦੀ ਖੇਡ ਹੈ ਨਾ ਜੀ ਮਹਾਰਾਜ ਜੀ ਬਚਨ ਕਰ ਰਿਹਾ ਕਬੂ ਖਾਂਡ ਖੀਰ ਘਿਓ ਨਾ ਭਾਵੈ ਕਬੂ ਘਰ ਘਰ ਤੂਕ ਮੰਗਾਵੈ ਕਬੂ ਕੂਰਨ ਚਨੇ ਬਿਨਾਵੈ ਬਿਨਦੈ ਚੁਣਦੈ ਕਈ ਵਾਰੀ ਛੋਲਿਆਂ ਦੇ ਦਾਣੇ ਕੂੜੇ ਚੋਂ ਲੱਭਦਾ ਪਿਆ ਮਹਾਰਾਜ ਕਹਿੰਦੇ ਨੇ ਕਬੂ ਤੁਰੇ ਤੁਰੰਗ ਨਚਾਵੈ ਕਈ ਵਾਰੀ ਘੋੜੇ ਅਰਬੀ ਘੋੜੇ ਉਹਨਾਂ ਦੇ ਉਹਨੂੰ ਨਚਾਉਂਦਾ ਭਜਾਉਂਦਾ ਕਬੂ ਪਾਏ ਪਨੀ ਉਹ ਨਾ ਪਾਵੇ ਕਦੀ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਸੀਬ ਨਹੀਂ ਹੁੰਦੀ ਕਬੂ ਖਾੜ ਸਫੇਦੀ ਸੁਭਾਵੈ ਕਦੀ ਚਿੱਟੀਆਂ ਚਾਦਰਾਂ ਰੋਜ਼ ਬਦਲਦੀਆਂ ਨੇ ਨੌਕਰ ਬਦਲਦੇ ਨੇ ਤੇ ਕਈ ਵਾਰੀ ਰੱਬ ਇਹੋ ਜਿਹਾ ਗਰੀਬੀ ਦੇ ਦਿਨ ਲੈ ਆਉਂਦਾ ਬੰਦੇ ਕੋਲ ਪਰਾਲੀ ਵਿਛਾਉਣ ਵਾਸਤੇ ਵੀ ਥਾਂ ਨਹੀਂ ਮਿਲਦੀ ਹੁੰਦੀ ਕਬੂ ਖਾੜ ਸਫੇਦੀ ਸੁਭਾਵੈ ਕਬੂ ਭੂਮ ਪਿਆਰ ਨਾ ਪਾਵੇ ਪਰਾਲੀ ਤੱਕ ਨਹੀਂ ਮਿਲਦੀ ਮੇਰੇ ਕਹਿਣ ਤੋਂ ਮੁਰਾਦ ਸਿਰਫ ਤਿੰਨ ਸਲੋਕ ਸੰਗਤ ਜੀ ਇਸ ਨੂੰ ਕੱਲ ਫਿਰ ਅੱਗੇ ਆਪਾਂ ਜ਼ਰੂਰ ਵਿਸਤਾਰ ਕਰ ਲਾਂਗੇ ਵੀ ਸਤਿਗੁਰੂ ਕਹਿ ਰਹੇ ਨੇ ਭਾਈ ਪਾਪ ਕਰਦਿਆਂ ਕਰਦਿਆਂ ਲਾਲਚ ਸਾਰੀ ਜ਼ਿੰਦਗੀ ਲੰਘ ਗਈ ਤੂੰ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ ਨਾ ਤੇ ਤਾਂ ਹੀ ਕਬੀਰ ਸਾਹਿਬ ਕਹਿ ਰਹੇ ਨੇ ਕਿ ਆਪਣਿਆਂ ਚਿਤਵਿਆ ਕੁਝ ਨਹੀਂ ਹੋਣਾ ਜੋ ਕਰਤਾਰ ਚੇਤੇ ਕਰਦਾ ਉਹ ਕੁਝ ਹੋਣਾ ਤੇ ਆਪਾਂ ਉਸ ਕਰਤਾਰ ਨੂੰ ਚੇਤੇ ਕਰੀਏ ਜਿਹਦਾ ਚਿਤਵਿਆ ਸਭ ਕੁਝ ਹੁੰਦਾ ਹੈ ਸਤਿਗੁਰੂ ਕਿਰਪਾ ਕਰੇ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ ਅਗਲੇ ਤਿੰਨ ਸਲੋਕਾਂ ਦੀ ਵਿਚਾਰ ਦੀ ਜਿੰਨੇ ਹੋ ਸਕੇ ਆਪਾਂ ਕੱਲ ਨੂੰ ਅੱਗੇ ਵਿਚਾਰ ਕਰਾਂਗੇ ਪਰ ਅੱਜ ਵਾਲਾ ਇਹ ਸਲੋਕ ਜ਼ਿਹਨ ਵਿੱਚ ਜ਼ਰੂਰ ਰੱਖਣਾ ਆਪ ਸੰਗਤ ਦਾ ਬਹੁਤ ਧੰਨਵਾਦ ਜੀ ਆਓ ਆਪ ਸਾਰੇ ਕਿਰਪਾ ਜਿਵੇਂ ਰੋਜ਼ ਆਪ ਜੀ ਨਾਮ ਜਪਣ ਵਿੱਚ ਅਸੀਸ ਬਖਸ਼ਦੇ ਹੋ ਪਹਿਲਾਂ ਦਾਸ ਫਿਰ ਸਿੰਘ ਤੀਜੇ ਹਿੱਸੇ ਵਿੱਚ ਬੀਬੀਆਂ ਭੈਣਾਂ ਸਾਰੇ ਬੋਲੋ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ, ਤੁਮਰੇ ਕਿਰਪਾ ਮੈਂ ਸੂਹ, ਕੋਈ ਨਾ ਜਾਣੇ ਤੁਮਰਾ ਉਚੇ ਤੇਉ, ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ।

ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਿਆਰਿਆ ਦੇਖਤੇ ਫਤਿਹ ਬਿਰਧ ਕੇ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਰਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿਚ ਆਰਤੀ ਸ਼ਬਦ ਕੀਰਤਨ ਚੱਲ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿਚਾਰ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਤੇ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਰ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਮਹਿਮਾ ਭਸੇਨ ਦੀ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਗੁਰੂ ਘਰ ਵਾਸਤੇ $250 ਭੇਟਾ ਕਰਦੇ ਕਿਰਪਾ ਕਰਨੀ ਸੇਵਕ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਮਹਾਰਾਜ ਜੀ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੇਟਾ ਅਗਸਟਸ ਦੇ ਦੂਸਰੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਤ ਰੱਖਣਾ ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਪੁੱਛ ਕੇ ਨਿਹਾਲ ਕਰਨਾ ਜੀ ਬੀਬੀ ਐਪ੍ਰਿਲ ਗਿੱਲ ਦੀ ਸਰਜਰੀ ਦੀ ਸਫਲਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਬੀਬਾ ਜੀ ਨੂੰ ਮਹਾਰਾਜ ਜੀ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰਪ੍ਰੀਤ ਸੱਚ ਦੇਵਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ
ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੇ, ਤਵੇ ਚਲਾਇਓ ਸਭ ਸਿੱਖਣ ਕੋ।

0: ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੈ ਗਾਦੇ ਮਨੁਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ, ਸੰਭਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਵਸ ਜਣਿਆ ਸੀ ਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ, ਘਰ ਘਰੇ ਹੋ ਪਾਹੁ ਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸਹਿ ਦੇਹ ਆਵਨ। ਰਾਗ ਆਸਾ ਮੁਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਹਾਉ, ਵਿਸਵੇ ਚਸਿਆ ਘੜੀਆਂ ਪਹਿਰਾ, ਥਿਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ, ਸਹਿ ਸਭ ਨੈਨ ਨਨ ਨੈਨ ਹੈ ਹੈ ਤੋਹੇ ਕਹੋ, ਸਹਿ ਸਮੂਰਤ ਨਨਾ ਏਕ ਤੋਹੀ, ਸਹਿ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਭ ਗੰਧ ਚਲਤ ਮੋਹੀ, ਸਭ ਮੈ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮੁਹੱਲਾ ਚੌਥਾ। ਕਾਮ ਕਰੋਧ ਨਗਰ ਬੁਹ ਭਰਿਆ, ਮਿਲ ਸਾਧੂ ਖੰਡ ਲਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ ਰਹਾਉ, ਸਾਕਤ ਹਰ ਸਾਧਨਾ ਜਾਣਿਆ, ਜਨਿਅੰਤਰ ਹੋ ਮੈਂ ਕੰਡਾ ਹੈ, ਜਿਉ ਜਿਉ ਚਲਿਆ ਚੁਲਿਆ ਦੁਖ ਕਾਵੈ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਉ ਕੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਟ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਮ ਗੌੜੀ ਪੂਰਬੀ ਮੁਹੱਲਾ ਪੰਜਵਾ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲਹੋ ਹਰ ਲਾਹਾ, ਆ ਗਏ ਬਸਨ ਸੋਹੇਲਾ, ਆਉਦ ਘਟੈ ਜਿਨਸ ਰਹਿਣਾਰੇ, ਮਨ ਗੁਰਮਿਲ ਕਰ ਸਵਾਰੇ ਰਹਾਉ, ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਇ ਪਿਆਵੈ ਇਹੋ ਰਸ, ਕਥ ਕਥਾ ਤਿਨ ਜਾਨੀ, ਜਾਤੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧ
1: ਮਨ ਕੀ ਪੂਰੇ,
0: ਨਾਨਕ ਦਾਸ
1: ਇਹ ਸੁਖ ਮੰਗੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਨੇ ਰਹਿਮਤ ਕਰਕੇ ਅੰਮ੍ਰਿਤ ਵੇਲੇ ਆਪਣੀ ਪਾਵਨ ਹਜ਼ੂਰੀ ਦੇ ਵਿੱਚ ਬੈਠਾ ਕਰਕੇ ਗੁਰਮੰਤਰ ਦੇ ਜਾਪ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਜਪੇ ਨਾਮ ਦੇ ਵਿੱਚ ਬਰਕਤ ਪਾਉਣ, ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ ਉਹ ਰਾਗ ਸੂਹੀ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 765 ਅਤੇ 766 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਇਸ ਜੀਵਨ ਨੂੰ ਸਫਲ ਬਣਾਉਣ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਜਾਪ ਪ੍ਰਾਰੰਭ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਸਹਿਤ ਗੁਰੂ ਕੀ ਬਾਣੀ ਪੜ੍ਹਨ ਅਤੇ ਸੁਣਨ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ।

ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਬਾਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਤੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਇਹੋ ਕਛ ਨ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਜਬ ਇਸ ਕਾ ਬਰਨ ਜਿਹਨ ਨਾ ਜਾਪਤ, ਤਬ ਹਰਖ ਸੋਗ ਕਹੁ ਕਿਸਹਿ ਵਿਆਪਤ, ਜਬ ਆਪਣ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ, ਆਪਣ ਖੇਲ ਆਪ ਵਰਤੀਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ, ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸੇਵ ਸਕਤ ਕਹੋ ਕਿ ਤਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਣ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਕੇ ਕਾ, ਤਬ ਚਿਤ੍ਰ ਗੁਪਤ ਕਿਸ ਭੂਸ਼ਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕੌ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ, ਜੈ ਸਰਬ ਕਲਾ ਆਪੇ ਪ੍ਰਬੀਨ, ਤਹ ਬੇਦਕ ਤੇਵ

ਪੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹ ਆਪਨ ਆਪ ਆਪ ਪਦਿਆਰਾ ਤੈ ਕੌਣ ਕਥੈ ਕੌਣ ਸੁਣਨੇ ਹਾਰਾ। ਬਹੁ ਬੇਅੰਤ ਊਚ ਦੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ। ਜਹ ਆਪ ਰਚਿਓ ਪ੍ਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ। ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਪਰਮ ਪੈ ਭਾਰ। ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ। ਜਹ ਅਭਗਤ ਭਗਤ ਤਹਿ ਆਪ ਜਹ ਪਸਰੈ ਪਸਾਰ ਸੰਤ ਪ੍ਰਤਾਪ। ਦੋਹ ਪਾਖ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ। ਆਪੇ ਕੌਤਕ ਕਰੈ ਆਨੰਦ ਚੋਜ ਆਪੇ ਰਸ ਭੋਗ ਨਿਰਜੋਗ। ਜਿਸ ਭਾਵੈ ਤਿਸ ਆਪਨ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ। ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪੇ ਏਕ ਆਪ ਵਿਸਥਾਰ। ਜਾ ਤਿਸ ਭਾਵੇ ਤਾਂ ਸਿਸ਼ਟ ਉਪਾਏ ਆਪਣੇ ਭਾਣੇ ਲਏ ਸੁਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ। ਤਿਸ ਤਾਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜੁਗਤ ਜਾਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ। ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ। ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਬ ਜਾਣੈ ਆਪ ਅੰਤਰ ਜਾਮੇ ਰਹਿਓ ਵਿਆਪ। ਪ੍ਰਤਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ। ਜਨ ਲਾਗਾ ਹਰ ਇਕ ਨਾਏ ਤਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕਹੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ ਆਨ ਦਿਨ ਪੂਜੈ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਣ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਾਪੇ ਖੁਨੇਰਾ ਮਿਟੇ ਅਗਿਆਨ ਬਿਨ ਸਹਿ ਅੰਧੇਰਾ। ਸੁਣ ਉਪਦੇਸ਼ ਹਿਰਦੈ ਬਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ। ਹਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰ ਤਾਰ। ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ। ਸੱਚ ਵਪਾਰ ਕਰੋ ਵਪਾਰੀ ਦਰਗਾ ਨਿਭ ਹੈ ਖੇਪ ਤੁਮਾਰੀ। ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ। ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਖ ਨ ਹਾਰ ਤੇ ਆਏ। ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ। ਸਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸਹੋਤ ਨਿਹਾਲ ਤਾਕੈ ਨਿਕਟ ਨ ਆਵਤ ਕਾਲ। ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨਾਉ ਨੇਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿ ਨਾਦ ਕਹਿ ਨ ਜਾਈ ਅਚਰਜ ਬਿਸਮਾਦ।
ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ।

ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਤੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੁੰਡੋਲੈ ਸਰਬ ਕਲਾ ਕਰਖੇ ਲੈ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਰ ਰਹੇ ਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਰ ਪ੍ਰਭ ਜਾਨੈ ਅੰਤਰ ਬਸੈ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਤ ਤਿਸ ਭਾਵੈ ਤਾਂ ਕਰੇ ਬਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਾਸੋ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੈ ਮਦ ਅਲਿਪ ਤੋ ਰਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਹ ਰਹਿ ਕਹੋ ਕਿਨੇ ਕਾ ਸ਼ੁਕਰਾ ਆਪ ਭਲਾ ਕਰਤੂਤ ਅਤ ਨਿਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ ਤਾਂ ਕਿ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਿਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੋ ਨਾਰਾਇਣ ਏਕ ਏਕ ਰੂਪ ਜਾਤੀ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰ ਹੈ ਤਿਨਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਹਰੀ ਨਾਨਕ ਨਿਭ ਹੀ ਕੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹੋ ਤੇ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
खेम शांत रिद नाव निद बुद्ध ज्ञान सर्ब तह सिद्ध विद्या तप जोग प्रभ ध्यान ज्ञान श्रेष्ठ उत्तम इशनान चार पदार्थ कमल प्रकाश सब कै मद सगल ते उदास सुंदर चतुर तत का बेता समदर्शी एक दृष्टिता ए फल तिस जन कै मुख पने गुरु नानक नाम बचन मन सुने एहो निदान जपै मन कोए सब जुग में ताकी गत होए गुण गोबिंद नाम तुन बाणी सिमरत शास्त्र वेद बखाणी सगल मतांत केवल हर नाम गोबिंद भगत कै मन विश्राम कोट अपराध साध संग मिटै संत कृपा ते जम ते छुटै जाके मस्तक कर्म प्रभ पाए साध शरण नानक ते आए जिस

ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ।

ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੁਝੈ ਤਹਾਂ ਮੈਂ ਕਹਿ ਨ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ

ਨੂੰ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ

ਧਵਲ ਆਕਾਲ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾਇੰਦ ਸੁਣੈ ਮੁਖ ਸਾਲਾ ਹਨੁਮੰਦ ਸੁਣੈ ਜੋਗ ਜੁਗ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵ ਹੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੀ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵਹਿ ਰਾਹੁ ਸੁਣੈ ਆਤ ਹੋਵੈ ਅਸੁਗਾਹੁ ਨਾਨਕ ਭਗਤਾ ਸੁਦਾ ਵਿਗਾਹ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਇ ਜੇ ਕੋ ਕਹਿ ਪਿਛੈ ਪਛੁਤਾਇ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਛੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿ ਮਾਨ ਪੰਚੇ ਸੋਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁਝੈ ਹੋਵੈ ਸੁਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਆਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇ ਮੂਤ ਫਲੀਤੀ ਕੱਪੜ ਹੋਏ ਦੇਹ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ
पुन्नी पापी आखण नाही, कर कर करना लिख लै जाओ, आपे बीज आपे ही खाओ, नानक हुक्मी आवह जाओ। तीर्थ तप दया दत दान, जेको पावै तिलका मान। सुनया मनया मन कीता भाउ, अंतरगत तीर्थ मल नाउ। सब गुण तेरे मैं नाही कोई, बिन गुण कीते भगत न होए। स्वस्थ आत्मा बाणी बरमाओ, सत सुहान सदा मन चाओ। कवन सुवे

ਜਿਹੂ ਹੈ ਲਿਖ ਕੁਰਾਨ, ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੁ ਨ ਕੋਈ ਜਾ ਕਰਤਾ ਸਿਰ ਠੀਕ ਸਾ ਜੀ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਹੂਵੈ ਨਾਨਕ ਜੇ ਕੁਆ ਪਾਉ ਜਾਣੈ, ਅੱਗੇ ਗਿਆ ਨ ਸੋਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਊੜ ਕੂੜ ਕਪਾਲ ਥੱਕੇ ਵੇਦ ਕਹਿ ਨਿਕਵਾਤ, ਸਹਿਸ ਅਠਾਰਹਿ ਕਹਿਨ ਕਤੇ ਬਾਸਲੂ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸੁ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨ ਹੋਵਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਅੰਤ, ਅੰਤ ਨ ਕਰਨੈ ਦੇ ਨੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਹਿ ਜੋਦ ਅਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ, ਬੰਦ ਕਲਾਸੀ ਭਾਣੈ ਹੋਏ, ਖੁਰਾਕ ਨ ਸਕੈ ਕੋਏ, ਜੇ ਕੋ ਖਾਏ ਤੇ ਆਖਣ ਪਾਏ, ਉਹ ਜਾਣੈ ਜੇ ਧੀਆ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਭੇਕੇ ਕੇ, ਜਿਸਨੂੰ ਬਖਸੇ ਸਿਵ ਸਾ ਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੂ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਈ ਅਮੁੱਲਾ ਸੁਮਾਹੀ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁਲਾ ਕਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰਹਿ ਵਿਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ, ਤੇ ਕੀਤੇ ਹੋਰ ਕਰੇ, ਤਾਖ ਨ ਸਕਹਿ ਕੇ ਜੀਵੜ ਭਾਵੈ ਤੇ ਵਡ ਹੋਏ,

ਆਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੁ, ਆਪ ਹਾਥ ਦੈ ਮੋਹਿ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਤ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਿਸਾਇਆ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਹੁ ਕਰੇ ਤੇਰਾ ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ। ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਰਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨਹੁ ਸੰਤੁਹੁ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਦ ਘਰ ਸੁਭਾਗੈ।

ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਵਾਸ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰੇ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚੈ ਸਵਾਰਿਆ ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਾਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸਭ ਗੁਰ ਕਉ ਹੁਕਮ ਮੰਨਿਆ ਪਾਈਏ ਹੁਕਮ ਮੰਨੇ ਹੋ ਗੁਰੂ ਕੇ ਰਾਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਇਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿੱਟਾ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕਾਮੂਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ ਅਗੰਮ ਯਾ ਗੁਚਰਾ ਤਿਰੰਤ ਨ ਪਾਇਆ ਅੰਤੂ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੂ ਆਖ ਵਖਾਣੇ ਆਖੇ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤ ਗੁਰੂ ਭਲਾ ਪਾਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਨਾ ਨਿਰਾਲੀ ਭਗਤਾ ਕੇਰੀ ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਤੈ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿਕੀਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਉ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ ਇਹੋ ਸੋਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇਕ ਫਿਰੈ ਹਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ ਪਵਿੱਤ ਸੰਗਤ ਸੁਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹਿ ਕਰਮ ਕਮਾਏ ਸਹਿ ਸਹਿ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜੀ ਸਤ ਅਜਿਆ ਕੂੜੇ ਲਾਗੀ ਤਿਨੀ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਕੱਟਿਆ ਭਲੇ ਸੇਵ ਨਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ
जे को सिख गुरु सेती सन्मुख हो वह हुए ता सन्मुख सिख कोई जी यो रह गुर नाले गुर के चरण हृदय त्या यंत्रात मैं समाले आप छठ सदा रह परने गुर बिनवर न जाने कोई कह नानक सुनो संत हो सो सिख सन्मुख हो जे को गुर ते वे मुख हो वह बिन सतगुर मुक्त न पावे पावे मुक्त न होत है कोई पुछ वे किया जाए अनेक जूनी भरम आवे बिन सतगुर मुक्त न पाए फिर मुक्त पाए लाख चरणी सतगुरु शब्द सुनाए कह नानक विचार देखो हो बिन सतगुर मुक्त न पाए आव हो सिख सतगुरु के प्यारे हो गाव हो सच्ची बाणी बाणी ता गाव हो गुरु केरी बाणी है सिर बाणी जिनको नदर कर्म होवे हृदय तिना सुमानी पीव हो अमृत सदा रहो हो हर रंग जपे हो सारंग बाणी कह नानक सदा गाव हो एह सच्ची बाणी सतगुरु बिना होर कच्ची है बाणी बाणी ता कच्ची सतगुरु बाजो होर कच्ची बाणी कह दे कच्चे सुन दे कच्चे कच्ची आग वखाणी हर हर नित कर है रसना कहे आ कछु न जानी चित जिन का हिर ले माया बोलन पैर वाणी कह नानक सतगुरु बाजो होर कच्ची बाणी गुर का शब्द तन है हीरे जित जड़ाओ शब्द रतन जित मन लागा एहो हुआ सुमाओ शब्द सेती मन मिलिया सच्चा लाया पाओ आपे हीरा रतन आपे जिसनु दे बुझाए कह नानक शब्द रतन है हीरा जित जड़ाओ शिव सख्त आप उपाए कह करता आपे हुक्मरताए हुक्मरताया वेखै गुरमुख किसै बुझाए तोड़े बंधन हुए मुक्त शब्द मन वसाए गुरमुख जिसनु आप करे सो हुए कस्यो लिवलाए कह नानक आप करता आपे हुक्म बुझाए सिमर शास्त्र गुण पाप विचार दे तत्तै सार न जानी तत्तै सार न जानी गुरु बाजो तत्तै सार न जानी ते गुणी संसार भ्रम सुत्ता सुत्या रहण विहानी गुर कृपा ते से जन जागे जिना हर मन वसिया बुल है अमृत बाणी कह नानक सो तत् पाए जिसनु अन दिन हर लिव लागे जागत रहण विहानी माता गुदर मैं प्रतपाल करे सो क्यों मनो विसारी है मनो क्यों विसारी है वडदाता जे अगन मह आहार पहुंचावे ओसनु कर पोहे न सकी जिसनु अपने लिवलावे अपने लिवा पिलाए गुरमुख सदा संभाली है कह नानक वडदाता सो क्यों मनो विसारी है जैसी अगन उदर में तैसी बाहर माया माया गुण सभिको जेही करते खेल रचाया जा तिस भाणा ता जमया परिवार भला पाया लिव छुटकी लगी तृष्णा माया मृवरताया ए माया जित हर विसरै मोह जय पाओ दूजा लाया कह नान गुर प्रसादी जिना लिव लागी तिन विचे माया पाया हरे आप मुल कह मुल ना पाया जाय मुल ना पाया जाय किसै विट्टा हो रहे लोक बिललाए ऐसा सतगुर जी मिलै तिसनु सिर सौपी है विचो आप जाय जिस दा जियो तिस मिल रहे हर वसै मन आए हर आप मुल कह भाग जिना के नानका जिन हर पल्लै पाए रास मेरी मन वन जारा हरास मेरी मन वन जारा सतगुर तेरास जानी हर हर नित जपे हो जी हो लाह खटे हो दिहाड़ी एहो धन तिना मिलिया जिन हर आपे भाणा कह नानक हरास मेरी मन हुआ वन जारा ए रसना तू अनरस राच रही तेरी प्यास न जाए होरत कितै जिचर हर रस पल्लै ना पाए हर रस पाए पल्लै पिए हर रस बहुड़ न तृष्णा लग गया एहो अरस करमी पाई है सतगुरु मिले जिसे आए कह नानक होर अनरसा विसरे जा हर वसै मने आई शरीरा मेरे यार तुम मैं जोत रखी ता तू जग में आया हर जोत रखी तुद विच ता तू जग में आया हरे आपे माता आपे पिता जिन जी उपाय जग दिखाया गुर प्रसादी बुझिया ता चलत हुआ चलत नदरी आया कह नानक सृष्ट का मूल रचिया जूत राखी ता तू जग में आया मनचाओ भया प्रभागम सुनिया हर मंगल गाव सकी गृह मंदिर बनया हर गाव मंगल नित सकिए सोग दुख न व्यापे गुर चरण लागे दिन सुभागे अपना फिर जापे अनहत बाणी गुर शब्द जानी हर नाम हर रस भोगो कह नानक प्रभा मिलिया करण कारण जोगो ए शरीर मेरे इस जग में आए कह क्या तुद कर्म कमाया ये कर्म कमाया तुद शरीरा जा तू जग में आया जिन हर तेरा रचन रचिया सो हर मन न वसाया गुर प्रसादी हर मन वसिया पूर्व लिखिया पाया कह नानक क्यों शरीर प्रवान हुआ जिन सतगुर स्यों चित लाया
ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਕਹਿ ਹਰ ਬਿਨਵਰ ਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੀ ਸਤ ਗੁਰ ਮਿਲਿਆ ਦਿਵ ਦ੍ਰਿਸ਼ਟ ਹੋਈਏ ਸ਼੍ਰਵਣ ਹੋ ਮੇਰੇ ਹੋ ਸੱਚ ਹੈ ਸੁਣਨਾ ਨੂੰ ਪਠਾਏ ਸੱਚ ਹੈ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਨੀ ਸਚਲ ਕਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਵਾਜਾ ਪਾਉਣ ਵਜਾਇਆ ਉਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਇਕ ਨਾ ਦਸਵਾਂ ਦੁਆਰ ਦਿਖਾਇਆ ਤਹਿਨ ਏਕ ਰੂਪ ਨਾਉ ਨਵ ਨਿਧ ਤਿਸਦਾਂਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ ਇਹੋ ਸੱਚਾ ਸੋ ਹਿਲਾ ਸੱਚ ਹੈ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆ ਵਹੀ ਸੱਚੋ ਧਿਆ ਵਹੀ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਸਤ ਸਭਨਾ ਕਾ ਕਸਮੈ ਜਿਸ ਬਖਸੀ ਸੂ ਜਨ ਪਾਵ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦੁਰ ਸਿਮਰਿਐ ਕਰ ਨਉ ਨਿਧ ਆਵੈ ਧਾਈ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹਿ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਗਰੀਬ ਨਿਵਾਜ ਆਪ ਜੀ ਕੇ ਸੁੰਦਰ ਦੀਵਾਨ ਸਜੇ ਸਜੇ ਦੀਵਾਨ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਦੇ ਪਾਠ ਹੋਏ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈ ਸਮੂਹ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬ ਨਿਵਾਜ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ ਗੁਰਮਤ ਅਨੁਸਾਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਣਾ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕਮਾ ਰਹੀਆਂ ਨੇ ਆਪ ਜੀ ਨੇ ਸੇਵਾਵਾਂ ਸਿਖਾਏ ਪਾਉਣੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕਰਕੇ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਅੰਗ ਸੰਗ ਵਰਤਣਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜੇ ਆਪਣੇ ਭਾਣੇ ਅੰਦਰ ਸੁਖਮਈ ਬਤੀਤ ਕਰਵਾਉਣਾ ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ
आप जी का पावन पवित्र नाम सतनाम वाहिगुरु जपे रहमता करो। समूह संगतां दी गरीब नवाजी करदे होए पावन पवित्र हुक्म बख्शिश करो जी। हुक्म ते चलण दी मत बुद्ध प्रदान करनी रहमता करनी अगले दीवान सजाउण दी आग्या होवे। सिख पढ़दे सुनदे सरबत लाहेवंद होवन। गुरु नानक नाम चढ़दी कला तेरे भाणे सरबत दा भला। वाहिगुरु जी का खालसा वाह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵੱਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਚੌਥਾ, ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ, ਦਾਨ ਤੇਰੇ ਘਟ ਚਾਨਣਾ, ਤਨ ਚੰਦ ਦੀਪ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਜੀ, ਆਪ ਵਡਭਾਗੀ ਹੋ, ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੰਨਤਾ ਤੇ। ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਗ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਜੋ ਬਖਸ਼ਿਸ਼ ਕੀਤੇ ਹਨ, ਆਪ ਜੀ ਨੇ ਸਰਵਨ ਕੀਤੇ ਹਨ। ਸੂਹੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾਤਾਰ ਜੀ ਦਾ ਇਹ ਪਾਵਨ ਸ਼ਬਦ ਛੰਤ ਰੂਪ ਵਿੱਚ ਗੁਰਦੇਵ ਜੀ ਦੇ ਪਵਿੱਤਰ ਅੰਗ 765 ਅਤੇ 66 ਉੱਪਰ ਸੁਭਾਇਮਾਨ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾਤਾਰ ਜੀ ਇਹ ਬਖਸ਼ਿਸ਼, ਇਹ ਰਹਿਮਤ ਕਰਦੇ ਹਨ ਕਿ ਇਹ ਸਾਰਾ ਸੰਸਾਰ ਜੋ ਅਸੀਂ ਦੇਖਦੇ ਹਾਂ, ਜਿਹਦਾ ਪਸਾਰਾ ਦੇਖਦੇ ਹਾਂ, ਉਹ ਪਰਮੇਸ਼ਵਰ ਪਰਮਾਤਮਾ ਨੇ ਆਪ ਥਾਪਿਆ ਹੈ, ਬਣਾਇਆ ਹੈ, ਆਪ ਹੀ ਇਸ ਆਪਣੀ ਕਿਰਤ ਨੂੰ ਵੇਖ ਰਿਹਾ ਹੈ। ਸਾਰੇ ਜਗਤ ਸੰਸਾਰ ਨੂੰ ਨੇ ਆਪ ਹੀ ਮਾਇਆ ਦੀ ਧੁੱਖ ਧੁੱਖੀ ਲਾ ਕਰਕੇ ਧੰਦਿਆਂ ਵਿੱਚ ਲਾਇਆ ਹੋਇਆ ਹੈ। ਇਹ ਸਾਰਾ ਸੰਸਾਰ ਧੰਦਿਆਂ ਵਿੱਚ ਗ੍ਰਸਤ ਹੈ, ਪਰ ਦਾਨ ਤੇਰਾ ਘਟ ਚਾਨਣਾ, ਤਨ ਚੰਦ ਦੀ ਪਾਇਆ। ਹੇ ਵਾਹਿਗੁਰੂ ਜੀ, ਗੁਰਦੇਵ ਜੀ ਕਿਰਪਾ ਕਰਦੇ ਨੇ ਜਿਹਦੇ ਤੇ ਤੇਰੀ ਬਖਸ਼ਿਸ਼ ਹੋ ਜਾਏ। ਦਾਨ ਦਾ ਭਾਵ ਇੱਥੇ ਹੈ ਤੇਰੀ ਬਖਸ਼ਿਸ਼, ਜਿਹਨੂੰ ਤੂੰ ਦਾਨ ਦੇ ਦੇ ਆਪਣੀ ਰਹਿਮਤ ਦਾ, ਕਿਰਪਾ ਦਾ। ਤੇਰਾ, ਤੇਰੇ ਦਾਨ ਦੇਣ ਦੇ ਨਾਲ, ਬਖਸ਼ਿਸ਼ ਕਰਨ ਦੇ ਨਾਲ ਘਟ ਚਾਨਣਾ, ਤਨ ਚੰਦ ਦੀ ਪਾਇਆ। ਉਹਦੇ ਹਿਰਦੇ ਰੂਪੀ ਘਰ ਦੇ ਅੰਦਰ ਤੇਰੇ ਗਿਆਨ ਦਾ, ਤੇਰੀ ਬਖਸ਼ਿਸ਼ ਦਾ, ਤੇਰੀ ਕਿਰਪਾ ਦਾ ਪ੍ਰਕਾਸ਼ ਹੋ ਜਾਂਦਾ ਹੈ, ਜਿਹਦੀ ਬਦੌਲਤ ਤਨ ਚੰਦ ਦੀ ਪਾਇਆ, ਗਿਆਨ ਰੂਪੀ ਚੰਦਰਮਾ ਦੀ ਸੀਤਲਤਾ ਉਹਦੇ ਹਿਰਦੇ ਵਿੱਚ, ਉਹਦੇ ਤਨ ਤੇ ਫਿਰ ਪ੍ਰਕਾਸ਼ਮਾਨ ਹੋ ਜਾਂਦੀ ਹੈ। ਪਰਮੇਸ਼ਵਰ ਦੇ ਗਿਆਨ ਦੇ ਨਾਲ ਹੀ, ਉਹਦੀ ਬਖਸ਼ਿਸ਼ ਦੇ ਨਾਲ ਹੀ ਫਿਰ ਅਗਿਆਨਤਾ ਦਾ, ਮਾਇਆ ਦਾ, ਦੁੱਖਾਂ ਦਾ ਹਨੇਰਾ ਜਿਹੜਾ ਹੈ ਉਹ ਰੁਖਸਤ ਹੋ ਜਾਂਦਾ ਹੈ। ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਏ, ਉਹਦੇ ਜੀਵਨ ਦੇ ਅੰਦਰ ਗੁਣ ਪ੍ਰਕਾਸ਼ਮਾਨ ਹੋ ਜਾਂਦੇ ਨੇ, ਉਹਦੇ ਜੀਵਨ ਦੇ ਅੰਦਰ, ਹਿਰਦੇ ਦੇ ਅੰਦਰ ਨਿਰਮਲਤਾ ਹੀ ਆ ਜਾਂਦੀ ਹੈ, ਜਿਹਦੇ ਨਾਲ ਉਹ ਪਰਮੇਸ਼ਵਰ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਕੋਈ ਸੁੰਦਰ ਲਾੜਾ ਬੇਅੰਤ ਬਰਾਤੀਆਂ ਦੇ ਨਾਲ ਸੁੰਦਾ ਹੈ, ਉਹਦੇ ਨਾਲ ਬੇਅੰਤ ਚੰਗੇ ਖਾਨਦਾਨੀ ਉੱਚੇ ਰਹੀਸ ਬੰਦੇ ਜਾਂਦੇ ਹਨ ਤੇ ਉਹਦੀ ਪੱਤ ਬਣਦੀ ਹੈ। ਇਸੇ ਤਰ੍ਹਾਂ ਆਤਮਾ ਰੂਪੀ, ਭੌਰ ਰੂਪੀ ਉਹ ਕੰਤ ਪਰਮਾਤਮਾ ਪਰਮੇਸ਼ਵਰ ਦੇ ਦਰ ਤੇ ਜਦੋਂ ਪ੍ਰਵਾਨ ਹੁੰਦਾ ਹੈ, ਵਾਹਿਗੁਰੂ ਰੂਪੀ ਕੰਤ ਦੇ ਪਾਸ ਜਦੋਂ ਜੀਵ ਆਤਮਾ ਜਾਂਦੀ ਹੈ, ਉਹਦੇ ਨਾਲ ਜਿਹੜੇ ਇਸ ਸਰੀਰ ਦੇ ਵਿੱਚ ਬੇਅੰਤ ਗੁਣ ਹਨ, ਬੇਅੰਤ ਬਖਸ਼ਿਸ਼ਾਂ ਹਨ, ਉਹ ਗੁਣ ਲਾੜੇ ਦੇ ਨਾਲ ਸੋਹਣ ਵਾਲੇ ਹਨ, ਜਿਨ੍ਹਾਂ ਦੇ ਪਾਸ ਰੱਬੀ ਨਾਮ ਦੇ ਨਾਲ, ਬਖਸ਼ਿਸ਼ ਦੇ ਨਾਲ ਰੱਬੀ ਦੈਵੀ ਗੁਣ ਹਨ, ਉਹ ਜੀਵ ਪਰਮਾਤਮਾ ਦੇ ਘਰ ਪ੍ਰਵਾਨ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਬੇਨਤੀ ਹੈ ਕਿ ਸਾਡੇ ਪਾਸ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜੋ ਇੱਕ ਹਫ਼ਤੇ ਤੋਂ ਨਿਰੰਤਰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ, ਐਤਵਾਰ ਤੱਕ ਉਹਨਾਂ ਨੇ ਗੁਰੂ ਸ਼ਬਦ ਰਾਹੀਂ ਹਾਜ਼ਰੀਆਂ ਭਰਨੀਆਂ ਹਨ। ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਹਰ ਰੋਜ਼ ਵੀਕਡੇ ਦੇ ਅੰਦਰ ਸ਼ਨੀਵਾਰ ਤੱਕ 7:30 ਤੋਂ 9:15 ਤੱਕ ਭਗਤ ਕਬੀਰ ਜੀ ਦੇ ਸਲੋਕਾਂ ਦੀ ਕਥਾ ਹੋ ਰਹੀ ਹੈ। ਆਪ ਜੀ ਹਾਜ਼ਰੀਆਂ ਭਰੋ। ਐਤਵਾਰ ਦੁਪਹਿਰ ਦੇ ਦੀਵਾਨ ਹੋਣਗੇ 12:15 ਤੋਂ 1:30 ਵਜੇ ਤੱਕ। ਸੋ ਆਪ ਸੰਗਤ ਦੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਲਾਹੇ ਪ੍ਰਾਪਤ ਕਰੀਏ। 27 ਮਈ ਤੋਂ 31 ਮਈ ਤੱਕ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨ ਵਾਸਤੇ ਪਹੁੰਚ ਰਹੇ ਹਨ। ਸੋ ਉਹਨਾਂ ਦਿਨਾਂ ਵਿੱਚ ਵੀ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ।
ਕੱਲ 15 ਤਰੀਕ ਹੈ, ਸੰਗਰਾਂਦ ਦਾ ਦਿਹਾੜਾ ਹੈ। ਸੋ ਆਪ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿਨਾਂ ਦਾ ਜਥਾ ਆਪ ਜੀ ਨੂੰ ਸਰਵਣ ਕਰਵਾਏਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ

ਸੱਚੇ ਕੀ ਹੈ ਕੁਠੜੀ ਸੱਚੇ ਕਾ ਵਿੱਚ ਵਾਸ ਕਨਾ ਹੁਕਮ ਸਮਾਇ ਲੈ ਕਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਟ ਲੈ ਇੱਕ ਨਾ ਮਾਇ ਚ ਨਿਵਾਸ ਪਿਆ ਆਖਣਾ ਜਾ ਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੇ।

ਕੁਦਰਤ ਸਹਿ, ਕੁਦਰਤ ਸੁਣਾ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨ ਸਿਰੰਗੇ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਂ ਦਾ ਬਾਨ, ਕੁਦਰਤ ਪੌਣ ਪਾਣੀ ਵੈਸੰਤਰ, ਕੁਦਰਤ ਧਰਤੀ ਖਾ, ਸਭ ਤੇਰੀ ਕੁਦਰਤ ਨੂੰ ਕਾਦਰ

ਲਹਿਲਾ ਪੈ ਵਿੱਚ ਪਵਨ ਵਹਿ ਸਦਵਾਓ ਪੈ ਵਿੱਚ ਲਹਿਲਖ ਦਰਿਆਓ ਪੈ ਵਿੱਚ ਅਗਨ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਿਰੈ ਸਿਰ ਪਾਰ ਪੈ ਵਿੱਚ

0: ਗਣਤ ਨਾ ਅੰਤ
1: ਮੰਦਰਮੰਤ ਭਾਈ ਸੋਏ ਭੈ ਕ੍ਰਿਸ਼ਨ ਚੇ ਸਭ ਕੋਈ ਨੱਚ ਨੱਚ ਹੱਸੇ ਚੱਲੇ ਸਿਰ ਉੱਡ ਨਾ ਜਾਈ ਸਦਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ।

ਘੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬੱਪੜੇ ਛੜ ਚੜ ਪਵੇ ਗਿਆ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾਰ ਪੌੜੀ ਬਿਨ ਸਤਿਗੁਰ ਕਰੇ ਨਾ ਪਾਰ।

ਪਿਛਲੀ ਚੰਦਰਾਵਲ ਕਾਨ ਕਰਸਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਤਰਪਣ ਹੁਆ ਨਾਮ ਖੁਦਾਈ ਅਲਹੋ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁੜ ਪਠਾਣੀਆਂ ਵਲਕੀਆ ਚਾਰੇ ਵੇਦ ਹੋਏ ਸਚਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਸਦਾ ਨਾਨਕ ਮੁਖੰ ਧਨ ਪਾਏ ਪੌੜੀ ਸੁੰਦਰ ਬਿੱਟੋਂ ਵਾਰਿਆ।

0: ਸੁਧੇ ਜਾਹੇ ਮਹੱਲਾ ਪਹਿਲਾ
1: ਸੰਧਿਆਵਾਦ ਸਿਲ ਪੂਜ ਸਮਾਜ ਝੂਠ ਬੁਕਣ ਸਾਰੰਗ ਕਿਰਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾ ਟੰਗ ਦੇ ਧੋਤੀ ਬਸਤਰ ਪਾਟੰਗ ਜੇ ਜਾਣ ਬ੍ਰਹਮੰ ਕਰਮੰ ਸਫੋ ਕੁਟ ਨਿਸਚੋ ਕਰਮੰ ਕਹੋ ਨਾਨਕ ਨੇ ਜੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੇ ਪੌੜੀ ਕਪੜੁ ਸੁਹਾਵਣਾ।

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

मन का सच सोई आप करे किसे आखिए होर करे ना कोई। वाहिगुरु जी का खालसा वाहिगुरु जी की फतेह। जुगो जुग अटल तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कारयोग साध संगत जीओ वड्या भागा वाले हो रोजाना अमृत वेले अपने रजेवियां विचों कुछ समा कढ़ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सुभाग समा सतगुरां दी मेहरामत सदका सानू सारयां नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कारयोग भाई साहब भाई हरभजन सिंह जी लहरी उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुरु शब्द विचार दा। अज अमृत वेले मेरे सतगुरु धन गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु नानक साहब महाराज दीन दुनिया दे मालक सच्चे पातशाह उन्हां दी रसना तो उचारण कीता होया ये पावन शब्द राग सुही धन गुरु ग्रंथ साहब महाराज जी के 765 ਅਤੇ ਛਿਆਹਠ ਅੰਗ ਤੇ ਸਭਾਏਮਾਨ ਹੈ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਕੋਈ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਗਤ ਕਬੀਰ ਸਾਹਿਬ ਦਾ ਇੱਕ ਸਲੋਕ ਚੇਤੇ ਆਇਆ, ਮੈਂ ਆਪ ਸੰਗਤਾਂ ਨਾਲ ਜ਼ਰੂਰ ਸਾਂਝਾ ਕਰਾਂ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ, ਕਬੀਰ ਕੀਚੜ ਆਟਾ ਗਿਰ ਭਰਿਆ ਕਿਸ਼ੂ ਨ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਬੜੀ ਕਮਾਲ ਦੀ ਰਮਜ ਜਿਹੜੀ ਭਗਤ ਕਬੀਰ ਸਾਹਿਬ ਨੇ ਇਹਦੇ ਵਿੱਚ ਬਿਆਨ ਕੀਤੀ। ਸਾਡਾ ਸੁਭਾਅ ਪਤਾ ਕੀ, ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਦਾ ਨਾਮ ਜਪਣਾ ਹੈ, ਕੋਈ ਗੱਲ ਨਹੀਂ ਜਪ ਲਵਾਂਗੇ, ਪਰ ਕਦੋਂ? ਅਸੀਂ ਟਾਈਮ ਟੇਬਲ ਪਤਾ ਕੀ ਬਣਾਇਆ। ਬੰਦਾ ਕਹਿੰਦਾ ਵੀ ਹਾਲੇ ਤਾਂ ਬਚਪਨ ਹੈ, ਫਿਰ ਜਵਾਨੀ ਆਉਣੀ, ਬੁਢੇਪਾ ਆਉਣਾ, ਬਚਪਨ ਖੇਡਣ ਦਾ ਸਮਾਂ ਹੈ, ਜਵਾਨੀ ਐਸ਼ ਕਰਨ ਦਾ ਸਮਾਂ ਹੈ, ਬੁਢੇਪਾ ਆਏਗਾ ਤਾਂ ਨਾਮ ਵੀ ਜਪ ਲਾਂਗੇ, ਹਾਲੇ ਇੰਨੀ ਕਾਹਲੀ ਕਾਹਦੀ। ਬੁੱਲੇ ਸ਼ਾਹ ਫਕੀਰ ਹੋਇਆ, ਉਹਨੇ ਬੜੇ ਸੋਹਣੇ ਬਚਨ ਕਹੇ। ਉਹ ਕਹਿੰਦਾ ਬੰਦੇ ਨੇ ਵਾਕਈ ਇਸੇ ਤਰ੍ਹਾਂ ਕੀਤਾ, ਛੋਟੇ ਹੁੰਦਿਆਂ ਡੰਗਰ ਚਾਰੇ, ਵੱਡੇ ਹੋਏ ਹਲ ਵਾਹਿਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਮਾ ਲਾਇਆ। ਆ ਸਾਡੀ ਹਾਲ, ਅਸੀਂ ਉਲਾਮਾ ਨਹੀਂ ਲਾਉਣਾ ਗੁਰਮੁਖ, ਅਸੀਂ ਪ੍ਰੇਮ ਵਿੱਚ ਭਿੱਜ ਕੇ ਉਹਦੀ ਬੰਦਗੀ ਕਰਨੀ, ਇਬਾਦਤ ਕਰਨੀ। ਬੰਦਾ ਕਹਿੰਦਾ ਬੜਾ ਸਮਾਂ, ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢੇਪਾ ਆ ਗਿਆ, ਹਾਲੇ ਵੀ ਇਸ ਪਾਸੇ ਤੁਰਿਆ ਨਹੀਂ, ਇੰਨੀ ਦੇਰ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਸਦੜਾਇਆ। ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ। ਬਸ ਬੰਦਾ ਆਇਆ, ਸੰਸਾਰ ਵਿੱਚ ਚਲਾ ਗਿਆ। ਅਤੇ ਪੁੱਛਿਆ ਕਬੀਰ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਉਹਨਾਂ ਨੇ ਜੋ ਉਦਾਹਰਨ ਦਿੱਤੀ ਨਾ,
ਉਹ ਕਹਿਣ ਲੱਗੇ ਇੱਕ ਬਜ਼ੁਰਗ ਮਾਂ ਆਪਣੇ ਘਰ ਦੇ ਵਿੱਚੋਂ ਕਣਕ ਲੈ ਕੇ ਗਈ ਵੀ ਚਲੋ ਗੁਆਂਢੀਆਂ ਦੇ ਘਰ ਦੇ ਵਿੱਚ ਚੱਕੀ ਹੈ ਅਤੇ ਮੈਂ ਆਟਾ ਪੀ ਲਿਆਵਾਂ। ਇਸੇ ਤਰ੍ਹਾਂ ਦਾ ਸੀ ਪਹਿਲੇ ਸਮਿਆਂ ਦੇ ਵਿੱਚ, ਜਦੋਂ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ। ਜਿਸ ਵੇਲੇ ਗਈ ਗੁਆਂਢੀਆਂ ਦੇ ਘਰ ਦੇ ਵਿੱਚ ਚੱਕੀ ਸੀ ਕਣਕ ਦੇ ਵਿੱਚ ਲੈ ਕੇ ਉਹਨੇ ਦਾਣੇ ਪਾਏ ਆਟਾ ਪੀ ਲਿਆ ਅਤੇ ਆਟਾ ਪੀਂਦਿਆਂ ਪੀਂਦਿਆਂ ਇੱਕ ਦੋ ਦਾਣੇ ਜਿਹੜੇ ਸੀ ਉਹਨੇ ਮੂੰਹ ਵਿੱਚ ਪਾ ਲਏ, ਚੱਬਣੇ ਸ਼ੁਰੂ ਕਰ ਦਿੱਤੇ, ਨਾਲੇ ਚੱਕੀ ਪੀ ਜਾ ਚੱਬੀ ਜਾ। ਜਿਸ ਵੇਲੇ ਆਟਾ ਬਣ ਗਿਆ ਉਹਨੇ ਆਟਾ ਚਾਦਰ ਦੇ ਵਿੱਚ ਬੰਨਿਆ ਸਿਰ ਤੇ ਰੱਖਿਆ ਅਤੇ ਘਰ ਵਿੱਚ ਵਾਪਸ ਆਉਣ ਲੱਗੀ ਵੀ ਚਲੋ ਮੈਂ ਘਰ ਵਿੱਚ ਜਾ ਕੇ ਹੁਣ ਪ੍ਰਸ਼ਾਦਾ ਬਣਾਵਾਂ। ਜਿਸ ਵੇਲੇ ਵਾਪਸ ਆਉਣ ਲੱਗੀ ਗਲੀ ਦੇ ਵਿੱਚ ਚਿੱਕੜ ਸੀ, ਮੀਂਹ ਪੈ ਰਿਹਾ ਸੀ, ਮਾਈ ਦਾ ਪੈਰ ਤਿਲਕਿਆ, ਕਹਿਣ ਲੱਗੇ ਨਾਲ ਹੀ ਮਾਈ ਡਿੱਗੀ ਨਾਲ ਹੀ ਆਟਾ ਜਿਹੜਾ ਸੀ ਚਿੱਕੜ ਵਿੱਚ ਡਿੱਗ ਪਿਆ, ਸਾਰੀ ਮਿਹਨਤ ਬੇਕਾਰ ਚਲੀ ਗਈ, ਆਟਾ ਵੀ ਰੋਟੀ ਬਣਾਉਣ ਦੇ ਲਾਇਕ ਨਾ ਨਿਕਲਿਆ। ਪਰ ਉਸ ਮਾਂ ਨੇ ਮੱਥੇ 'ਤੇ ਹੱਥ ਮਾਰਿਆ ਅਤੇ ਕਹਿਣ ਲੱਗੇ ਚਲੋ ਚੰਗਾ ਆਇਆ, ਆਟਾ ਪੀਂਦਿਆਂ ਪੀਂਦਿਆਂ ਦੋ ਚਾਰ ਜਿਹੜੇ ਦਾਣੇ ਸਨ ਉਹ ਮੈਂ ਚੱਬ ਲਏ ਨੇ ਘੱਟੋ ਘੱਟੋ ਅਤੇ ਮੇਰੇ ਪੇਟ ਵਿੱਚ ਚਲੇ ਗਏ ਨੇ, ਉਹ ਤਾਂ ਬਚ ਗਏ ਨੇ ਨਾ ਚਿੱਕੜ ਦੇ ਵਿੱਚ, ਉਹ ਬਰਬਾਦ ਨਹੀਂ ਹੋਏ। ਕਬੀਰ ਸਾਹਿਬ ਕਹਿਣ ਲੱਗੇ ਬੰਦਿਆ ਵੇਖ ਸਮੇਂ ਦਾ ਕੋਈ ਪਤਾ ਨਹੀਂ, ਅੱਜ ਬਚਪਨ ਹੈ ਪਤਾ ਨਹੀਂ ਜਵਾਨੀ ਆਉਣੀ ਕਿ ਨਹੀਂ, ਜਵਾਨੀ ਪਤਾ ਨਹੀਂ ਬੁਢੇਪਾ ਆਉਣਾ ਹੈ ਕਿ ਨਹੀਂ। ਕਹਿਣ ਲੱਗੇ ਤੁਰਦਾ ਫਿਰਦਿਆਂ ਕੰਮ ਕਾਜ ਕਰਦਿਆਂ ਖੇਡਦਿਆਂ ਮਲਦਿਆਂ ਤੂੰ ਉਸ ਰਾਮ ਦਾ ਨਾਮ ਜਪ ਲਿਆ ਕਰ, ਵਾਹਿਗੁਰੂ ਦਾ ਨਾਮ ਜਪ ਲਿਆ ਕਰ, ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਆਣ ਕੇ ਤੈਨੂੰ ਅੱਗੇ ਲਾ ਕੇ ਲੈ ਜਾ। ਬਸ ਮੈਂ ਫਿਰ ਸਲੋਕ ਪੜ੍ਹਦੇ ਹਾਂ, ਕਬੀਰ ਕੀਚੜ ਆਟਾ ਗਿਰ ਭਰਿਆ, ਕਿਸ਼ੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਆਹ ਜਿਹੜਾ ਤੁਰਦਿਆਂ ਫਿਰਦਿਆਂ ਖੇਡਦਿਆਂ ਮਲਦਿਆਂ ਦੁਨੀਆਂ ਦੇ ਕੰਮ ਕਾਜ ਕਰਦਿਆਂ ਜਿਹੜਾ ਸਮਾਂ ਵੀ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਿਆ ਨਾ, ਬਸ ਉਹ ਹੀ ਸਾਡੇ ਕੰਮ ਆਉਣਾ ਹੈ। ਮੈਂ ਇਸ ਕਰਕੇ ਭਜਨ ਸਾਂਝੇ ਕੀਤੇ, ਤੁਸੀਂ ਵੱਡਿਆਂ ਭਾਗਾਂ ਵਾਲਿਓ ਗੁਰਮੁਖੋ, ਰੋਜ਼ ਅੰਮ੍ਰਿਤ ਵੇਲੇ ਸਾਡੇ ਕੰਮ ਨਹੀਂ ਮੁੱਕਣੇ। ਬੰਦਾ ਹੀ ਇੱਕ ਦਿਨ ਮੁੱਕ ਜਾਂਦਾ, ਕੰਮ ਕਦੀ ਖਤਮ ਨਹੀਂ ਹੁੰਦੇ, ਕੰਮ ਨਹੀਂ ਮੁੱਕਦੇ। ਪਰ ਅਸੀਂ ਜਿੱਥੇ ਕੰਮਾਂ ਨੂੰ ਬਹੁਤ ਜ਼ਰੂਰੀ ਸਮਝਿਆ ਨਾ, ਉੱਥੇ ਗੁਰੂ ਦੀ ਸੰਗਤ ਨੂੰ ਵੀ ਜ਼ਰੂਰੀ ਸਮਝਿਆ ਕਰੀਏ, ਨਾਮ ਨੂੰ ਵੀ ਜ਼ਰੂਰੀ ਸਮਝਿਆ ਕਰੀਏ, ਕਿਉਂਕਿ ਇਹਦੇ ਤੋਂ ਬਿਨਾਂ ਛੁਟਕਾਰਾ ਨਹੀਂ। ਜੇ ਮੰਗਲਾ ਤਰਜ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਮੈਂ ਸ਼ਬਦ ਪੜ੍ਹਿਆ ਸੀ, ਉਹਦੇ ਵਿੱਚ ਸਤਿਗੁਰਾਂ ਨੇ ਐਸਾ ਜ਼ਿਕਰ ਕੀਤਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ। ਅੱਜ ਦਾ ਜਿਹੜਾ ਹੁਕਮਨਾਮਾ ਹੈ ਨਾ, ਉਹਦੇ ਵਿੱਚ ਵੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੁਝ ਐਸੇ ਬੋਲ ਕਹੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਹੈ, ਇੱਥੋਂ ਆਰੰਭ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰਾਂ ਦੇ ਪ੍ਰਸਾਦ ਨਾਲ ਸਾਨੂੰ ਮਿਲ ਸਕਦੇ ਹਨ। ਰਾਗ ਸੂਹੀ ਸ਼ੰਤ ਮਰਲਾ ਪਹਿਲਾ, 19 ਰਾਗ ਅਲਾਪੇ ਨੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ 19 ਰਾਗਾਂ ਦੇ ਵਿੱਚੋਂ ਇਹ ਰਾਗ ਹੈ ਸੂਹੀ ਰਾਗ। ਸੂਹੀ ਰਾਗ ਅਲਾਪੇ, ਭਾਈ ਮਰਦਾਨਾ ਜੀ ਰਵਾਬ ਵਜਾ ਰਹੇ ਨੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਸ਼ਬਦ ਨੂੰ ਗਾ ਰਹੇ ਨੇ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਘਰ ਚੌਥਾ, ਚੌਥੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਜਿਨ ਕੀਆ ਤਿਨ ਦੇਖਿਆ, ਜਗ ਧੰਦੜਾ ਲਾਇਆ। ਜਿਸ ਪਰਮਾਤਮਾ ਨੇ ਕੀਆ, ਕੀਆ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ ਪੈਦਾ ਕਰਨਾ। ਜਿਸ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਬਣਾਇਆ, ਉਸੇ ਨੇ ਹੀ ਜਗ ਧੰਦੜੇ ਲਾਇਆ। ਉਸੇ ਪਰਮਾਤਮਾ ਨੇ ਪੈਦਾ ਕਰਕੇ ਤੇ ਜਗਤ ਨੂੰ ਧੰਦਿਆਂ ਵਿੱਚ ਲਾ ਛੱਡਿਆ, ਕੰਮਾਂ ਕਾਰਾਂ ਵਿੱਚ ਲਾ ਛੱਡਿਆ, ਕਿਸੇ ਨੂੰ ਬੰਦਗੀ ਵਾਲੇ ਪਾਸੇ ਲਾ ਦਿੱਤਾ, ਕਿਸੇ ਨੂੰ ਨਿੰਦਿਆ ਵਾਲੇ ਪਾਸੇ ਲਾ ਦਿੱਤਾ, ਕਿਸੇ ਨੂੰ ਚੰਗੇ ਪਾਸੇ ਲਾ ਦਿੱਤਾ, ਕਿਸੇ ਨੂੰ ਮਾੜੇ ਪਾਸੇ ਲਾ ਦਿੱਤਾ ਹੈ। ਪਰ ਨਾਲ ਦੀ ਨਾਲ ਪਰਮਾਤਮਾ ਪੈਦਾ ਕਰਕੇ ਤੇ ਸੰਭਾਲ ਵੀ ਸਾਰਿਆਂ ਦੀ ਆਪ ਹੀ ਕਰ ਰਿਹਾ। ਆਸਾ ਕੀ ਵਾਰ ਤੁਸੀਂ ਰੋਜ਼ ਸਰਵਣ ਕਰਦੇ ਹੋ ਨਾ, ਪਹਿਲੀ ਪੌੜੀ ਹੈ ਆਸਾ ਕੀ ਵਾਰ ਦੀ, ਉਹਦੇ ਵਿੱਚ ਸਤਿਗੁਰਾਂ ਨੇ ਐਸਾ ਹੀ ਜ਼ਿਕਰ ਕੀਤਾ, ਆਪੀ ਨੇ ਆਪ ਸਾਜਿਓ,
ਪਰਮਾਤਮਾ ਨੇ ਆਪਣਾ ਆਪ ਸਾਜਿਆ, ਇਹਦਾ ਭਾਰ ਵੀ ਪਹਿਲਾਂ ਨਹੀਂ ਸੀ, ਨਹੀਂ ਉਹ ਮੁੱਢ ਤੋਂ ਸੀ, ਉਹਨੇ ਸਾਰਾ ਕੁਝ ਸਾਜਿਆ, ਸਾਰਾ ਕੁਝ ਬਣਾਇਆ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲਾ ਮੇਰਾ ਸਵਾਮੀ ਮਾਲਕ ਪਰਮਾਤਮਾ। ਇੱਕ ਹੋਰ ਵਾਧਾ ਪਤਾ ਕੀ ਉਸ ਪਰਮਾਤਮਾ ਦਾ, ਇਕੱਲਾ ਬਣਾ ਕੇ ਸੁੱਟ ਨਹੀਂ ਦਿੱਤਾ ਵੀ ਜਾ ਮਨੁੱਖ ਤੈਨੂੰ ਬਣਾ ਦਿੱਤਾ, ਜਾ ਹੁਣ ਧੱਕੇ ਖਾਂਦਾ ਰਹੇ, ਜਾਂ ਸੰਸਾਰ ਵਿੱਚ ਰੁੜਦਾ ਰਹੇ, ਨਹੀਂ। ਜਿੱਥੇ ਉਹਨੇ ਪੈਦਾ ਕੀਤਾ ਹੈ ਨਾ, ਉੱਥੇ ਪਰਮਾਤਮਾ ਨੇ ਸੰਭਾਲ ਵੀ ਸਾਡੀ ਆਪ ਕਰਨੀ, ਉਹ ਆਪ ਸੰਭਾਲ ਕਰਦਾ। ਉਹ ਕਰਤਾ ਹੈ ਅਤੇ ਕਰਤੇ ਦੇ ਨਾਲ ਦਾਤਾ ਵੀ ਹੈ। ਕਰਤਾ ਹੁੰਦਾ ਬਣਾਉਣ ਵਾਲਾ, ਦਾਤਾ ਹੁੰਦਾ ਦਾਤਾਂ ਦੇਣ ਵਾਲਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉਂ, ਦੁਈ ਕੁਦਰਤ ਸਾਜੀਏ, ਕਰ ਆਸਣ ਡਿਠੋ ਚਾਓ ਦਾਤਾ ਕਰਤਾ, ਆਪ ਤੂੰ ਤੁਸ ਦੇਵੇ ਕਰੇ ਪਸਾਓ, ਤੂੰ ਜਾਣੋ ਏ ਸਭ ਸੀ ਦੇ ਲੈਸੈ, ਜਿੰਦ ਕਵਾਓ ਕਰ ਆਸਣ ਡਿਠੋ ਚਾਓ। ਆਪਣਾ ਆਸਣ ਲਾ ਕੇ ਬੜੇ ਚਾਅ ਦੇ ਨਾਲ ਸਾਰਿਆਂ ਨੂੰ ਪੈਦਾ ਕਰਕੇ ਤੇ ਵੇਖ ਰਿਹਾ, ਉਹਨਾਂ ਦੀ ਸੰਭਾਲ ਵੀ ਕਰ, ਉਹਨਾਂ 'ਤੇ ਬਖਸ਼ਿਸ਼ਾਂ ਵੀ ਕਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬੋਲ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਬੜਾ ਵੱਡੇ ਅਰਥ ਗਹਿਰੇ ਨੇ। ਜਿਸ ਪਰਮਾਤਮਾ ਨੇ ਭਾਈ ਜੇਠਾ ਜੀ ਨੂੰ ਪੈਦਾ ਕੀਤਾ ਤੇ ਪੈਦਾ ਕਰਕੇ ਉਸ ਤੋਂ ਬਾਅਦ ਇਹਨੇ ਬਾਤ ਨਹੀਂ ਪੁੱਛੀ, ਉਹਨੇ ਹੀ ਸਵਾਰ ਦਿੱਤਾ। ਕਿੰਨਾ ਕੁ ਸਵਾਰਿਆ ਹੈ ਜੀ, ਕਿੰਨਾ ਕੁ ਉੱਚਾ ਬਣਾਇਆ। ਜਿਸ ਭਾਈ ਜੇਠੇ ਨੂੰ ਲੋਕ ਕਹਿੰਦੇ ਸੀ ਇਹ ਅਨਾਥ ਹੈ, ਇਹਦੇ ਨਾਲ ਆਪਣੇ ਬੱਚਿਆਂ ਨੂੰ ਨਾ ਖੇਡਣ ਦਿਓ, ਨਭਾਗਾ ਹੈ, ਜੰਮਦਾ ਮਾਤਾ ਪਿਤਾ ਨੂੰ ਲੈ ਕੇ। ਪਰ ਪਰਮਾਤਮਾ ਨੇ ਇੰਨਾ ਤਰਸ ਕੀਤਾ, ਇੰਨੀ ਬਖਸ਼ਿਸ਼ ਕੀਤੀ, ਇੰਨੀਆਂ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ, ਇੱਕ ਦਿਨ ਸਮਾਂ ਆਇਆ ਤੇ ਕਹਿ ਦਿੱਤਾ ਭਲਿਓ ਉਸ ਭਾਈ ਜੇਠੇ ਨੂੰ ਅਨਾਥ ਨਾ ਕਹੋ, ਉਹਨੂੰ ਨਭਾਗਾ ਨਾ ਕਹੋ, ਉਹ ਤੇ ਇੰਨਿਆਂ ਭਾਗਾਂ ਵਾਲਾ ਏ, ਜਿਹੜਾ ਉਹਦੇ ਚਰਨਾਂ ਵਿੱਚ ਝੁਕੇਗਾ ਉਹ ਵੀ ਭਾਗਾਂ ਵਾਲਾ, ਜੇ ਉਹ ਅਨਾਥ ਨਹੀਂ, ਉਹ ਤੇ ਪਤਾ ਨਹੀਂ ਕਿੰਨਿਆਂ ਕੁ ਲੋਕਾਂ ਦਾ ਨਾਥ ਬਣ ਗਿਆ ਹੈ, ਉਹਨਾਂ ਦਾ ਮਾਲਕ ਬਣ ਗਿਆ ਹੈ, ਉਹਨਾਂ ਨੂੰ ਰੋਜ਼ੀ ਦੇਣ ਵਾਲਾ ਬਣ ਗਿਆ। ਕੀ ਇਹ ਕਹਾਣੀਆਂ ਇਕੱਲੀਆਂ ਨੇ? ਅੱਜ ਤੁਸੀਂ ਦੇਖਦੇ ਨੇ ਹਰਿਮੰਦਰ ਸਾਹਿਬ ਜਾਂਦੇ ਹੋ, ਸਾਡੇ ਘਰ ਦੇ ਵਿੱਚ ਕੋਈ ਮਹਿਮਾਨ ਆ ਜਾਏ ਨਾ, ਇੱਕ ਦਿਨ ਬੰਦਾ ਬੜੇ ਚਾਅ ਦੇ ਨਾਲ ਕਈ ਆਈਟਮਾਂ ਤਿਆਰ ਕਰਕੇ ਪ੍ਰਸ਼ਾਦਾ ਛਕਾਉਂਦਾ, ਦੂਸਰੇ ਦਿਨ ਵੀ ਸੇਵਾ ਕਰ ਦਿੰਦਾ, ਮਹਿਮਾਨ ਚਲਾ ਜਾਂਦਾ, ਕਿਤੇ ਮਹੀਨੇ ਬਾਅਦ ਫਿਰ ਆ ਗਿਆ, ਥੋੜ੍ਹੇ ਜਿਹੇ ਚਾਅ ਨਾਲ ਫਿਰ ਛਕਾਇਆ, ਦੋ ਚਾਰ ਦਿਨ ਰਿਹਾ ਫਿਰ ਛਕਾਇਆ। ਪਰ ਕਦੀ ਤੁਸੀਂ ਵੇਖਿਆ ਵੀ ਸਾਡੇ ਘਰ ਦੇ ਵਿੱਚ ਕੋਈ ਪੱਕਾ ਹੀ ਡੇਰੇ ਲਾ ਕੇ ਬਹਿ ਜਾਓ ਅਤੇ ਅਸੀਂ ਰੋਜ਼ ਉਹਨੂੰ ਸਾਰੀ ਉਮਰ ਕਹੀਏ ਵੀ ਤੈਨੂੰ ਅਸੀਂ ਰੋਟੀਆਂ ਖਵਾਈ ਜਾਵਾਂਗੇ, ਬੜੇ ਚਾਅ ਦੇ ਨਾਲ ਤੈਨੂੰ ਆਈਟਮਾਂ ਬਣਾ ਕੇ ਖਵਾਵਾਂਗੇ, ਆਈ ਜਾ ਸਾਡੇ ਘਰ, ਕੋਈ ਕੰਮ ਕਰਨ ਦੀ ਲੋੜ ਨਹੀਂ, ਖਾ ਜਾ ਅਤੇ ਸੌਂ ਜਾ, ਖਾ ਲਿਆ ਅਤੇ ਸੌਂ ਲਿਆ। ਕੋਈ ਕਹੇਗਾ ਨਹੀਂ, ਕਹੇਗਾ ਕੋਈ ਇੱਕ ਦਿਨ ਖਵਾਏਗਾ, ਕੋਈ ਇੱਕ ਮਹੀਨਾ ਖਵਾ ਦੇਗਾ, ਕੋਈ ਇੱਕ ਸਾਲ ਖਵਾ ਦੇਗਾ, ਇੱਕ ਦਿਨ ਹੱਥ ਜੋੜ ਦੇਗਾ, ਜਾ ਭਲਿਆ ਕਿਤੇ ਕੰਮ ਕਾਜ ਕਰ, ਆਪਣੀ ਸੰਭਾਲ ਆਪ ਕਰ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਦਕੇ ਜਾਈਏ, ਇੰਨਾ ਪਰਮਾਤਮਾ ਨੇ ਸਵਾਰ ਦਿੱਤਾ ਹੈ, ਇੰਨਾ ਮਹਾਨ ਬਣਾ ਦਿੱਤਾ ਹੈ। 400 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਇੱਕ ਦਿਨ ਨਹੀਂ ਦੋ ਦਿਨ ਨਹੀਂ, ਰੋਜ਼ ਹੀ ਮਨੁੱਖ ਆ ਰਹੇ ਨੇ, ਰੋਜ਼ ਹੀ ਲੋਕ ਆ ਰਹੇ ਨੇ, ਇੱਕ ਨਹੀਂ ਆ ਰਿਹਾ, ਦੋ ਨਹੀਂ ਆ ਰਿਹਾ। ਅੱਜ ਤੁਸੀਂ ਕਿਉਂਕਿ ਮੀਡੀਆ ਦਾ ਯੁੱਗ ਪੜ੍ਹ ਕੇ ਵੇਖੋ, 1 ਲੱਖ ਬੰਦਾ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰਸ਼ਾਦਾ ਛਕਦਾ ਧੰਨ ਗੁਰੂ ਰਾਮਦਾਸ ਮਹਾਰਾਜ। ਕੱਲ ਨੂੰ ਸੰਗਰਾਂਦ ਦੇ ਨਾ ਡਬਲ ਗਿਣਤੀ ਹੋ ਜਾਂਦੀ, ਗੁਰਪੁਰਬ ਆਉਂਦਾ ਤੇ ਡਬਲ ਤੋਂ ਵੀ ਹੋਰ ਡਬਲ ਹੋ ਜਾਂਦਾ। ਪਿਛਲੇ ਦਿਨ ਇੱਕ ਖਬਰ ਆਈ ਸੀ, ਉਹ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ,
ਪਰ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਆਪਾਂ ਘਰ ਵਿੱਚ ਵੇਖ ਰਹੇ, ਅਯੁੱਧਿਆ ਦੇ ਵਿੱਚ ਰਾਮ ਰਸੋਈ ਬਣਾਈ ਗਈ, ਉੱਥੇ ਸਵੇਰੇ ਸ਼ਾਮ ਸਾਰਾ ਦਿਨ ਵੀ ਲੰਗਰ ਚੱਲਦਾ, ਪਰ ਪਿਛਲੇ ਦਿਨੀ ਈਰਾਨ ਦੇ ਵਿੱਚ ਜੰਗ ਲੱਗੀ ਹੈ, ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਸਿਲੰਡਰ ਦੀ ਪ੍ਰੋਬਲਮ ਆ ਗਈ, ਹੋਰ ਚੀਜ਼ਾਂ ਦੀ ਮਹਿੰਗਾਈ ਕਰਕੇ ਮੁਸ਼ਕਲ ਆ ਗਈ, ਅਤੇ ਮੈਂ ਨਿੰਦਿਆ ਨਹੀਂ ਕਰ ਰਿਹਾ, ਤੁਸੀਂ ਉਹਨੂੰ ਵੇਖ ਸਕਦੇ ਹੋ। ਅਯੁੱਧਿਆ ਵਿੱਚ ਰਾਮ ਰਸੋਈ ਨੂੰ ਉਹਨਾਂ ਨੇ ਤਾਲਾ ਲਾ ਦਿੱਤਾ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਵੀ ਹਾਲਾਤ ਕੁਝ ਐਸੇ ਬਣ ਗਏ ਨੇ, ਸਾਡੇ ਕੋਲ ਸਿਲੰਡਰਾਂ ਦੀ ਘਾਟ ਆ ਗਈ, ਕੋ ਮੁਸ਼ਕਲਾਂ ਆ ਰਹੀਆਂ ਨੇ, ਅਸੀਂ ਹੁਣ ਇਸ ਲੰਗਰ ਨੂੰ ਜਾਰੀ ਨਹੀਂ ਰੱਖ ਸਕਦੇ, ਜਦੋਂ ਕਿਤੇ ਹਾਲਾਤ ਸਹੀ ਹੋਣਗੇ ਫਿਰ ਰਾਮ ਰਸੋਈ ਖੋਲ੍ਹੀ ਜਾਏ। ਫਿਰ ਸ਼ਕੇ ਉਹ ਹਿੰਦੂ ਵੀਰ ਇੱਕ ਬੋਲ ਕੇ ਕਹਿ ਰਿਹਾ ਸੀ, ਕਹਿਣ ਲੱਗੇ ਮੈਂ ਸਦਕੇ ਜਾਵਾਂ ਸਿੱਖਾਂ ਤੋਂ, ਸਦਕੇ ਜਾਵਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੋਂ। ਕਹਿਣ ਲੱਗੇ ਵੀ ਭਾਵੇਂ ਸਿਲੰਡਰਾਂ ਦੀ ਅੱਜ ਮੁਸ਼ਕਲ ਆਈ, ਕੱਲ੍ਹ ਨੂੰ ਸਭ ਕੁਝ ਖਤਮ ਵੀ ਹੋ ਜਾਏ, ਸਿਲੰਡਰ ਨਾ ਵੀ ਮਿਲਣ, ਪਰ ਮੈਨੂੰ ਇੰਨਾ ਪਤਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਰਸੋਈ ਨੂੰ ਕਦੀ ਤਾਲਾ ਨਹੀਂ ਜੀ ਲੱਗੇ। ਸਿੱਖਾਂ ਨੂੰ ਜੋ ਮਰਜ਼ੀ ਕਰਨਾ ਪੈ ਜਾਏ, ਆਪਣਾ ਸਭ ਕੁਝ ਵੇਚ ਵੱਟ ਕੇ ਵੀ ਲਾਉਣਾ ਪੈ ਜਾਏ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਲੰਗਰ ਨੂੰ ਕਦੇ ਤਾਲਾ ਨਹੀਂ ਲਾਉਣ। ਇਹ ਬਖਸ਼ਿਸ਼ ਕਿਹਦੀ? ਰੱਬ ਦੀ, ਗੁਰੂ ਰਾਮਦਾਸ ਮਹਾਰਾਜ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਸ ਪਰਮਾਤਮਾ ਨੇ ਇਕੱਲਾ ਸਾਜਿਆ ਹੀ ਨਹੀਂ, ਸਵਾਰਿਆ ਵੀ ਇੰਨਾ ਹੀ, ਮਹਾਨ ਵੀ ਇੰਨਾ ਬਣਾ ਦਿੱਤਾ ਹੈ, ਦੁਨੀਆਂ ਦੇ ਸਭ ਕੋਨਿਆਂ ਦੇ ਵਿੱਚ ਸਭ ਕੁਝ ਇੱਕ ਨਾ ਦੇ ਇੱਕ ਦਿਨ ਖਤਮ ਹੋ ਸਕਦਾ ਹੈ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਰਹਿੰਦੀ ਦੁਨੀਆਂ ਤੱਕ ਤੇਰੇ ਦਰ ਤੇ ਇਸੇ ਤਰ੍ਹਾਂ ਭੰਡਾਰੇ ਚੱਲਦੇ ਰਹਿਣ, ਇਸੇ ਤਰ੍ਹਾਂ ਬਖਸ਼ਿਸ਼ਾਂ ਦਾ ਮੀਂਹ ਪੈਂਦਾ ਰਹੇਗਾ, ਪੇਟ ਦੀ ਪੂਰਤੀ ਹੁੰਦੀ ਰਹੇਗੀ, ਆਤਮਾ ਦੀ ਖੁਰਾਕ ਸਾਨੂੰ ਹਰਿਮੰਦਰ ਸਾਹਿਬ ਦੇ ਵਿੱਚੋਂ ਮਿਲਦੀ ਰਹੇ। ਇਹ ਸਭ ਕੁਝ ਕਰਨ ਵਾਲਾ ਮੇਰਾ ਪਰਮਾਤਮਾ, ਜਿਹਦੇ ਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਜਿਹਦੇ ਤੇ ਵਾਹਿਗੁਰੂ ਨਦਰ ਰਹਿਮਤ ਕਰਦਾ ਹੈ, ਬਸ ਉਹਦੇ ਘਰ ਦੇ ਵਿੱਚ ਕਦੀ ਕੋਈ ਘਾਟਾ ਨਹੀਂ ਜਾਂਦਾ। ਆਸਾ ਕੀ ਵਾਰ ਦੀ ਸਮਾਪਤੀ ਵੇਲੇ ਗੁਰਮੁਖ ਪਿਆਰੇ ਨੂੰ ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਸਰਵਣ ਕਰਵਾਇਆ, ਹੈਰਾਨਗੀ ਦੀ ਗੱਲ, ਉਹਨਾਂ ਦਾ ਵੀ ਕੋਈ ਜੀਵਨ ਕਾਲ ਐਸੇ, ਭਗਤ ਰਵਿਦਾਸ ਸਾਹਿਬ ਗਰੀਬੀ ਦੀ ਹਾਲਤ ਦੇ ਵਿੱਚ ਉਹਨਾਂ ਨੇ ਬਚਪਨ ਬਤੀਤ ਕੀਤਾ, ਕੋਈ ਨੇੜੇ ਨਹੀਂ ਸੀ ਲੱਗਣ ਦਿੱਤਾ, ਨੀਵੀਂ ਜਾਤ ਸੀ, ਘਰ ਦੇ ਵਿੱਚ ਗਰੀਬੀ ਸੀ, ਕੋਈ ਮਾਣ ਸਨਮਾਨ ਨਹੀਂ ਸੀ ਕਰਦਾ, ਪਰ ਪਰਮਾਤਮਾ ਨੇ ਇੰਨਾ ਉਸ ਭਗਤ ਰਵਿਦਾਸ ਸਾਹਿਬ ਨੂੰ ਬਣਾ ਕੇ ਸਵਾਰ ਦਿੱਤਾ ਹੈ, ਇੰਨਾ ਉੱਚਾ ਬਣਾ ਦਿੱਤਾ ਹੈ, ਇੰਨਾ ਮਹਾਨ ਬਣਾ ਦਿੱਤਾ ਹੈ, ਜਿਹੜੇ ਲੋਕ ਨਫ਼ਰਤ ਕਰਦੇ ਸਨ ਅੱਜ ਉਹੀ ਪੰਡਿਤ ਲੋਕ ਭਗਤ ਰਵਿਦਾਸ ਦੇ ਚਰਨਾਂ ਵਿੱਚ ਮੱਥਾ ਪੈ ਟੇਕਦੇ ਨੇ। ਤੇ ਪੁੱਛਿਆ ਸੀ ਕਿਸੇ ਨੇ, ਬਨਾਰਸ ਵਿੱਚ ਰਹਿਣ ਵਾਲੇ ਲੋਕਾਂ ਨੇ, ਰਵਿਦਾਸ ਸਾਹਿਬ ਉਹ ਤੂੰ ਇੰਨਾ ਮਹਾਨ ਬਣ ਗਿਆ ਹੈ, ਇਹ ਪੰਡਿਤ ਤੇਰਾ ਪਰਛਾਵਾਂ ਨਹੀਂ ਸੀ ਲੈਣਾ ਚਾਹੁੰਦੇ, ਤੇਰੇ ਕੋਲ ਬੈਠਣਾ ਪਸੰਦ ਨਹੀਂ ਸੀ ਕਰਦੇ, ਅੱਜ ਮੱਥੇ ਟੇਕਦੇ ਪਏ ਨੇ, ਕਿਹੜੀ ਤਾਕਤ ਆ ਗਈ ਐਸੀ, ਕਿਹੜੀ ਤਾਕਤ ਦਾ ਮਾਲਕ ਬਣ ਗਿਆ। ਤੇ ਭਗਤ ਰਵਿਦਾਸ ਸਾਹਿਬ ਨੇ ਪਤਾ ਕੀ ਕਿਹਾ ਸੀ? ਕਹਿਣ ਲੱਗੇ ਜਿਸ ਮਾਲਕ ਨੇ ਮੈਨੂੰ ਬਣਾਇਆ ਹੈ ਨਾ, ਉਸੇ ਮਾਲਕ ਨੇ ਇੰਨਾ ਉੱਚਾ ਬਣਾ ਦਿੱਤਾ ਹੈ, ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਤੇ ਇੰਨਾ ਮੈਂ ਮਹਾਨ ਬਣ ਗਿਆ। ਕਹਿਣ ਲੱਗੇ ਮੇਰੇ ਕੋਲ ਕੋਈ ਤਾਕਤ ਨਹੀਂ, ਹੋ ਰੱਬ ਦੇ ਨਾਮ ਦੇ ਸਦਕੇ ਇਹ ਲੋਕ ਮੇਰੇ ਆਚਰਨਾਂ ਵਿੱਚ ਮੱਥਾ ਟੇਕਦੇ ਪਏ। ਉਹ ਸ਼ਬਦ ਸੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਰਸਈਆ ਮੇਰਾ ਮਾਥੇ ਛਤਰ ਤਰੇ, ਜਾ ਕੀ ਸ਼ੋਤ ਜਗਤ ਕੋ ਲਾਗੇ, ਤਾਂ ਪਰ ਤੂੰ ਟਰੇ ਨੀਚੋਂ ਊਚ ਕਰੇ, ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਇਹ ਨੀਵਿਆਂ ਨੂੰ ਉੱਚਾ ਕਰਨ ਵਾਲਾ, ਮਹਾਨ ਬਣਾਉਣ ਵਾਲਾ ਕੌਣ ਹੈ? ਇੱਕ ਪਾਵਰ ਹੈ, ਇੱਕ ਤਾਕਤ ਹੈ, ਵਾਹਿਗੁਰੂ ਪਰਮਾਤਮਾ ਜਿਨ੍ਹੇ ਸਾਨੂੰ ਵੀ ਬਣਾਇਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਉਹ ਕਹਿਣ ਲੱਗੀ ਬੰਦਿਆ ਜੇ ਰੱਬ ਨੇ ਤੈਨੂੰ ਬਣਾਇਆ ਹੈ ਨਾ, ਤੇ ਸੱਚ ਜਾਣੀ ਉਸ ਰੱਬ ਨੂੰ ਯਾਦ ਕਰੀ, ਕਦੀ ਤੈਨੂੰ ਨੀਵਾਂ ਨਹੀਂ ਹੋਣ ਦੇਗਾ, ਉਹ ਬਖਸ਼ਿਸ਼ਾਂ ਕਰੇਗਾ, ਤੇਰੇ ਤੇ ਰਹਿਮਤਾਂ ਕਰੇਗਾ। ਸ਼ਬਦ ਲੰਬੇਰਾ, ਅਖਰੀ ਅਰਥ ਕਰ ਲਈਏ। ਅੱਜ ਮਹਾਰਾਜ ਜੀ ਨੇ ਕੁਝ ਐਸੇ ਬਚਨ ਕਹਿਣੇ, ਜਿਨ ਕੀਆ ਤਿੰਨ ਦੇਖਿਆ, ਜਿਸ ਪਰਮਾਤਮਾ ਨੇ ਕੀਆ ਹੈ
ਸਾਨੂੰ ਪੈਦਾ ਕੀਤਾ ਹੈ। ਜਗ ਧੰਦੜੇ ਉਸਨੇ ਨੇ ਦੇਖਿਆ, ਜਿਨ ਕੀਆ ਤਿੰਨ ਦੇਖਿਆ। ਦੇਖਿਆ ਦੇ ਅਰਥ ਨੇ ਵੀ ਉਹ ਸਾਨੂੰ ਵੇਖ ਕੇ ਤੇ ਸਾਡੀ ਸੰਭਾਲ ਵੀ ਕਰਦਾ, ਸਾਨੂੰ ਖਾਣ ਵਾਸਤੇ ਦੇ ਰਿਹਾ, ਸਾਨੂੰ ਪਹਿਨਣ ਵਾਸਤੇ ਦੇ ਰਿਹਾ, ਸਾਨੂੰ ਚੱਲਣ ਵਾਸਤੇ ਸਵਾਸ ਦੇ ਰਿਹਾ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਤ ਗੁਰਬਾਨ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੁਸੀਂ ਹੀ ਹੇ ਜਲ ਮੈਂ ਜੰਤ ਪਾਇਨ ਤਿੰਨਾ ਪੀਰੋ ਚੀਜ਼ ਦੇ। ਜਿਨ ਕੀਆ ਤਿੰਨ ਦੇਖਿਆ, ਜਗ ਧੰਦੜੇ ਲਾਇਆ, ਉਸੇ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਧੰਦਿਆਂ ਦੇ ਵਿੱਚ ਲਾ ਦਿੱਤਾ। ਕਿਸੇ ਨੂੰ ਮਾਇਆ ਦੇ ਧੰਦੇ ਵਿੱਚ ਲਾ ਦਿੱਤਾ, ਕਿਸੇ ਨੇ ਨਾਮ ਦੇ ਧੰਦੇ ਵਿੱਚ ਲਾ ਦਿੱਤਾ। ਦਾਨ ਤੇਰਾ ਘੱਟ ਚਾਨਣਾ, ਤਨ ਚੰਦ ਦੀ ਪਾਇਆ। ਇੱਥੇ ਦਾਨ ਦੇ ਅਰਥ ਨੇ ਬਖਸ਼ਿਸ਼। ਹੇ ਵਾਹਿਗੁਰੂ ਜੀ, ਜਿਹਦੇ ਤੇ ਤੂੰ ਬਖਸ਼ਿਸ਼ ਕਰਦਾ ਹੈ ਨਾ, ਤੇਰੀ ਬਖਸ਼ਿਸ਼ ਜਦੋਂ ਮਨੁੱਖ ਤੇ ਹੁੰਦੀ ਤੇ ਉਹਦੇ ਘੱਟ ਵਿੱਚ, ਘੱਟ ਦੇ ਅਰਥ ਕਰਾਂਗੇ ਉਹਦੇ ਸਰੀਰ ਵਿੱਚ, ਹਿਰਦੇ ਵਿੱਚ ਚਾਨਣਾ, ਤੂੰ ਆਪਣਾ ਚਾਨਣ ਬਖਸ਼ ਦੇਣਾ, ਨਾਮ ਦਾ ਚਾਨਣ ਬਖਸ਼ ਦੇਣਾ, ਉਹਦੇ ਅੰਦਰ ਤੂੰ ਪ੍ਰਗਟ ਹੋ ਜਾਣਾ। ਵੇਖੋ ਪਰਮਾਤਮਾ ਹੈ ਤੇ ਸਾਰੀ ਜਗ੍ਹਾ ਤੇ, ਹੈ ਤੇ ਸਾਰਿਆਂ ਵਿੱਚ, ਪਰ ਪ੍ਰਗਟ ਕਿਤੇ ਕਿਤੇ ਹੁੰਦਾ ਹੈ। ਹੁਣ ਧਰਤੀ ਨੂੰ ਜਿੱਥੋਂ ਵੀ ਤੁਸੀਂ ਪੁੱਟੋਗੇ ਨਾ, ਧਰਤੀ ਦੇ ਥੱਲੇ ਪਾਣੀ ਹੈ, ਕਿਤੇ 50 ਫੁੱਟ ਤੋਂ ਪਾਣੀ ਨਿਕਲ ਜਾਏਗਾ, ਕਿਤੇ 100 ਫੁੱਟ ਤੋਂ ਪਾਣੀ ਨਿਕਲੇਗਾ, ਕਿਤੇ 250 ਫੁੱਟ ਤੋਂ ਪਾਣੀ ਨਿਕਲੇਗਾ। ਜਿੱਥੋਂ ਪੁੱਟੋਗੇ ਪਾਣੀ ਜ਼ਰੂਰ ਨਿਕਲੇਗਾ, ਪਰ ਨਿਕਲੇਗਾ ਉੱਥੋਂ ਜਿੱਥੋਂ ਅਸੀਂ ਪੁੱਟਾਂਗੇ, ਜਿੱਥੇ ਪ੍ਰਗਟ ਹੋ ਜਾਏਗਾ ਉੱਥੋਂ ਪ੍ਰਗਟ ਹੋਏਗਾ। ਉਸ ਤਰ੍ਹਾਂ ਧਰਤੀ ਦੇ ਉੱਤੇ ਪਾਣੀ ਨਹੀਂ ਸਾਨੂੰ ਨਜ਼ਰ ਆ, ਨਲਕਾ ਲਾਉਣੇ ਆ ਥੱਲਿਓਂ ਪੁੱਟਦੇ ਆ ਤੇ ਤਾਂ ਪਾਣੀ ਆਉਂਦਾ। ਇਸੇ ਤਰ੍ਹਾਂ ਪਰਮਾਤਮਾ ਹੈ ਤੇ ਸਾਰੀ ਜਗ੍ਹਾ ਤੇ, ਪਰ ਪ੍ਰਗਟ ਕਿਤੇ ਕਿਤੇ ਹੁੰਦਾ ਜੀ ਸਾਰਿਆਂ ਦੇ। ਜਿਵੇਂ ਸਾਰੀ ਧਰਤੀ ਤੇ ਪਾਣੀ ਨਹੀਂ ਨਾ, ਜਿੱਥੇ ਪੁੱਟਦੇ ਉੱਥੇ ਪ੍ਰਗਟ ਹੁੰਦਾ ਹੈ। ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਪਰ ਪ੍ਰਗਟ ਰਵਿਦਾਸ ਦੇ ਅੰਦਰ ਹੋ ਗਿਆ, ਪ੍ਰਗਟ ਭਗਤ ਕਬੀਰ ਸਾਹਿਬ ਦੇ ਅੰਦਰ ਆਇਆ, ਪ੍ਰਗਟ ਨਾਮ ਸੇਵ ਦੇਵ ਦੇ ਅੰਦਰ ਹੋ ਗਿਆ। ਕਿਵੇਂ ਪ੍ਰਗਟ ਹੁੰਦਾ ਹੈ? ਗੁਰੂ ਦੀ ਕਿਰਪਾ ਨਾਲ। 16 ਸਾਹਿਬ ਦਾ ਤੁਸੀਂ ਪਾਠ ਕਰਦੇ, ਉਹਦੇ ਵਿੱਚ ਸਤਿਗੁਰਾਂ ਜ਼ਿਕਰ ਕੀਤਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਸਾਰਿਆਂ ਵਿੱਚ ਪਰਮਾਤਮਾ ਬੈਠਾ, ਕੋਈ ਸ਼ੱਕ ਨਹੀਂ, ਪਰਮਾਤਮਾ ਤੋਂ ਬਿਨਾਂ ਕੋਈ ਨਹੀਂ। ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸਭ ਮੈਂ ਜੋਤ ਜੋਤ ਹੈ ਸੋਏ। 16 ਸਾਹਿਬ ਦਾ ਸ਼ਬਦ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਅਗਲੀ ਪੰਕਤੀ ਕਦੀ ਨਾ ਭੁੱਲਿਓ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਧਾਰਨ ਵਾਲੇ ਦੇ ਹਿਰਦੇ ਵਿੱਚ ਉਹ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ। ਦਾਨ ਤੇਰੇ, ਤੇਰੀ ਬਖਸ਼ਿਸ਼ ਦੇ, ਜਦੋਂ ਕੋਈ ਬੰਦਾ ਪਾਤਰ ਬਣਦਾ ਨਾ, ਘੱਟ ਚਾਨਣਾ, ਉਹਦੇ ਘੱਟ ਵਿੱਚ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੁੰਦਾ। ਤਨ ਚੰਦ ਦਿਪਾਇਆ, ਉਹਦੇ ਤਨ ਦੇ ਵਿੱਚ ਚੰਦ ਦੀ, ਚੰਦ ਦੇ ਅਰਥ ਨੇ ਜਿਵੇਂ ਚੰਦ ਰੋਸ਼ਨੀ ਦਿੰਦਾ ਨਾ, ਜਿਸ ਵੇਲੇ ਆਕਾਸ਼ ਦੇ ਸਾਨੂੰ, ਇਸੇ ਤਰ੍ਹਾਂ ਉਹਦੇ ਅੰਦਰ ਹਿਰਦੇ ਵਿੱਚ ਨਾਮ ਰੋਸ਼ਨੀ ਪ੍ਰਗਟ ਕਰਦਾ, ਨਾਮ ਦੀ ਰੋਸ਼ਨੀ ਹੋ ਜਾਂਦਾ। ਚੰਦੋ ਦਿਪਾਇਆ ਦਾਨ ਹਰ ਕੇ, ਦੁੱਖ ਅੰਧੇਰਾ ਉੱਠ ਗਿਆ। ਜਦੋਂ ਉਸ ਪਰਮਾਤਮਾ ਦੀ ਬਖਸ਼ਿਸ਼ ਹੋਈ, ਮਨੁੱਖ ਦੇ ਹਿਰਦੇ ਵਿੱਚ ਇਹ ਪ੍ਰਗਟ ਹੋ ਗਿਆ, ਨਾਮ ਦੀ ਬਖਸ਼ਿਸ਼ ਹੋ ਗਈ, ਨਾਮ ਦਾ ਚਾਨਣ ਹੋ ਗਿਆ, ਤੇ ਜਦੋਂ ਪਰਮਾਤਮਾ ਦਾ ਨਾਮ ਪ੍ਰਗਟ ਹੁੰਦਾ ਹੈ ਨਾ, ਫਿਰ ਹੁੰਦਾ ਕਿ ਦੁੱਖ ਅੰਧੇਰਾ ਉੱਠ ਗਿਆ। ਉਸ ਬੰਦੇ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਨਾ, ਇੱਕ ਤੇ ਉਹ ਖਤਮ ਹੋ ਜਾਂਦਾ, ਦੂਸਰੇ ਉਹਦੇ ਅੰਦਰੋਂ ਸਾਰੇ ਦੁੱਖ ਕਲੇਸ਼ ਜਿਹੜੇ ਨੇ ਨਾ, ਉਹ ਵੀ ਖਤਮ ਹੋ ਜਾਂਦੇ। ਗੁਣ ਜੰਜ ਲਾੜੇ ਨਾਲ ਸੋ ਹੈ, ਪਰਖ ਮੋਹਣੀਏ ਲੈ। ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾ ਕਮਾਲ ਉਦਾਹਰਨ, ਕੈਸੀ ਉਦਾਹਰਨ ਦਿੱਤੀ। ਕਹਿਣ ਲੱਗੇ ਵੀ ਜਿਵੇਂ ਕੋਈ ਜੰਜ ਲਾੜਾ ਵਿਆਹੁਣ ਵਾਸਤੇ ਜਾਂਦਾ ਹੈ ਨਾ, ਤੇ ਲਾੜੇ ਦੇ ਨਾਲ 100 ਬਰਾਤੀ ਵੀ ਹੁੰਦੇ ਨੇ, 200 ਬਰਾਤੀ ਵੀ ਹੁੰਦੇ ਨੇ, 50 ਬਰਾਤੀ ਵੀ ਹੁੰਦੇ ਨੇ। ਕਹਿਣ ਲੱਗੇ, ਕਦੀ ਤੁਸੀਂ ਵੇਖਿਆ ਹੈ ਵੀ ਜੰਜ ਗਈ ਹੋਵੇ ਤੇ ਜੰਜ ਦਾ ਕਿਸੇ ਨੇ ਸਵਾਗਤ ਕੀਤਾ ਹੋਵੇ, ਲਾੜਾ ਹੋਵੇ ਹੀ ਨਾ? ਹਾਂ, ਉਸ ਬਰਾਤ ਦਾ ਸਵਾਗਤ ਹੁੰਦਾ ਦੇ ਜਿਸ ਬਰਾਤ ਦੇ ਵਿੱਚ ਲਾੜਾ ਹੋਵੇ। ਲਾੜੇ ਤੋਂ ਬਿਨਾਂ ਬਰਾਤ ਦੀ ਕੋਈ ਵੈਲਿਊ ਨਹੀਂ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਲਾੜਾ ਹੈ, ਪਰਮਾਤਮਾ ਦਾ ਨਾਮ ਹੈ,
ਉਸ ਮਨੁੱਖ ਦੀ ਕਦਰੋ ਕੀਮਤ ਪਰਮਾਤਮਾ ਦੇ ਘਰ ਦੇ ਵਿੱਚ ਪੈਂਦੀ ਜੇ ਜਿਸ ਬੰਦੇ ਦੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਪ੍ਰਗਟ ਨਹੀਂ ਹੋਈ, ਨਾਮ ਨਹੀਂ ਵਸਿਆ। ਕਹਿਣ ਲੱਗੇ ਜਿਵੇਂ ਲਾੜੇ ਤੋਂ ਬਿਨਾਂ ਜੰਜ ਨੂੰ ਵਾਪਸ ਮੋੜ ਦਿੰਦੇ ਨੇ, ਇਸੇ ਤਰ੍ਹਾਂ ਨਾਮ ਤੋਂ ਬਿਨਾਂ ਬੰਦੇ ਨੂੰ ਧੱਕੇ ਮਾਰ ਕੇ ਤੇ ਨਰਕਾਂ ਦੇ ਵਿੱਚ ਸੁੱਟ ਦਿੱਤਾ ਜਾ। ਨਾਮ ਦੇ ਨਾਲ ਹੀ ਬੰਦੇ ਦੀ ਕਦਰੋ ਕੀਮਤ। ਗੁਣ ਜੰਜ ਲਾੜੇ ਨਾਲ ਸੋ ਹੈ, ਪਰਕ ਮੋਹਣੀ ਹੈ ਲੈ। ਮਹਾਰਾਜ ਕਹਿਣ ਲੱਗੇ ਪਰਖ ਕੇ ਵੇਖ ਲਾ, ਸੰਸਾਰ ਵਿੱਚ ਵੇਖ ਲਾ, ਵੀ ਨਾਮ ਦੇ ਸਦਕਾ ਹੀ ਤੇਰੇ ਤੇ ਬਖਸ਼ਿਸ਼ ਰਹਿਮਤ ਆਉਣੀ ਹੈ। ਵਿਵਾਹ ਹੋਵਾ ਸੋ ਪਸੇਤੀ ਪੰਚ ਸ਼ਬਦੀ ਆਇਆ। ਵਿਵਾਹ ਦੇ ਅਰਥ ਪਤਾ ਕੀ ਹੁੰਦੇ ਨੇ? ਵਿਵਾਹ ਦੇ ਅਰਥ ਹੁੰਦੇ ਨੇ ਮਲਾਪ ਹੋ ਜਾਣਾ। ਕਿਹਦੇ ਨਾਲ? ਪਤੀ ਨਾਲ। ਜਿਵੇਂ ਆਪਾਂ ਬੱਚਿਆਂ ਦੇ ਵਿਆਹ ਕਰਦੇ ਨਾ, ਤੇ ਜਿਸ ਵੇਲੇ ਵਿਆਹ ਹੁੰਦਾ ਹੈ ਉਹਦਾ ਪਤੀ ਨਾਲ ਮਲਾਪ ਹੁੰਦਾ ਹੈ, ਇਸੇ ਵਿਆਹ ਦੇ ਅਰਥ ਨੇ ਮਲਾਪ ਹੋਣਾ। ਇਸੇ ਤਰ੍ਹਾਂ ਜਦੋਂ ਮਨੁੱਖ ਦਾ ਪਰਮਾਤਮਾ ਨਾਲ ਮਲਾਪ ਹੋ ਜਾਂਦਾ ਉਹਨੂੰ ਕਹਿੰਦੇ ਵੀ ਇਹਦੇ ਪਰਮਾਤਮਾ ਨਾਲ ਵਿਆਹ ਵਿਵਾਹ ਹੋਵਾ ਸੁਭ ਸੇਤੀ ਪੰਜ ਸ਼ਬਦੀ ਆਇਆ। ਉਹਨਾਂ ਦੇ ਅੰਦਰ ਇਹ ਪੰਜ ਸ਼ਬਦ ਵਸਦੇ ਵਸਦੇ ਭਾਵ ਨਾਮ ਦੀਆਂ ਗੁੰਜਾਂ ਪਈਆਂ, ਨਾਮ ਦੀਆਂ ਬਖਸ਼ਿਸ਼ਾਂ ਹੁੰਦੀਆਂ। ਜਿਨ ਕੀਆ ਤਿੰਨ ਦੇਖਿਆ ਜਗ ਧੰਦੜੈ ਲਾਇਆ। ਅਖੀਰ ਵਿੱਚ ਮਹਾਰਾਜ ਜੀ ਫਿਰ ਕਹਿੰਦੇ ਨੇ ਜਿਸ ਪਰਮਾਤਮਾ ਨੇ ਬੰਦਿਆ ਤੈਨੂੰ ਪੈਦਾ ਕੀਤਾ ਉਹੀ ਤੇਰੀ ਸੰਭਾਲ ਕਰਨ ਵਾਲਾ ਹੈ, ਉਹੀ ਸਾਨੂੰ ਸੰਸਾਰ ਦੇ ਧੰਦਿਆਂ ਵਿੱਚ ਲਾਉਣ ਵਾਲਾ ਹੈ, ਜਿਹੜਾ ਪਰਮਾਤਮਾ ਸਭ ਕੁਝ ਦੇਣ ਵਾਲਾ ਹੈ, ਜਿਹੜਾ ਪਰਮਾਤਮਾ ਸਾਨੂੰ ਸਰੀਰ ਦੇ ਰਿਹਾ, ਸਵਾਸ ਦੇ ਰਿਹਾ, ਖਾਣ ਵਾਸਤੇ ਦੇ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਉਹਨੂੰ ਭੁਲਾਇਆ ਨਾ ਕਰ, ਉੱਠਦਿਆਂ ਬੈਠਦਿਆਂ ਹਰ ਰੋਜ਼ ਉਹਨੂੰ ਯਾਦ ਕਰਿਆ ਕਰ। ਜਦੋਂ ਯਾਦ ਕਰੇਗਾ ਇੱਕ ਦਿਨ ਤੇਰੇ ਅੰਦਰ ਵੀ ਪ੍ਰਗਟ ਹੋਏਗਾ, ਜਿਸ ਦਿਨ ਤੇਰੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਉਸੇ ਦਿਨੇ ਤੇਰੇ ਲੋਕ ਸੁਖੀਏ ਪਰਲੋਕ ਸੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਾਂ ਬਾਕਾਂ ਅਨੁਸਾਰ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਨਤ ਪਹਿਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆ। ਅਰਹਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵੋ ਹਰੇ ਕੇਰਾ, ਮਨ ਚਿੰਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾ ਸਮਰਾ ਸਵਾਮੀ, ਸੋ ਕਿਉਂ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਘਰਤਾ ਤੇਰਾ, ਸਭ ਕੁਛ ਹੈ ਜਿਸ ਦੇ ਹੇਸੋ ਪਾਵੈ, ਸਦਾ ਸਿਵ ਸਲਾਹ ਤੇਰੀ, ਨਾ ਮਨ ਵਸਾਵੈ, ਨਾਮ ਦਿਨ ਕਹਿ ਮਨ ਵਸਿਆਵੈ, ਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦੋ ਤਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਦ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖੋਆ, ਤਿਤ ਕਰੇ ਅਨਹਦ ਵਾਜੇ, ਆਨੰਦ ਸੁਨਾਵਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿਤੇ ਪਵਿੱਤ, ਸਤਿਗੁਰਿਆ ਪਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਦ ਘਾਰ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨੋ ਨਦਿਆ ਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਵ ਚਲਾਈ ਤੇਗ ਵਾਹੀ ਦੇ ਕੇ ਡਿਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ, ਆਰਿਆਂ ਨਾ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੀ ਹਾਰਿਆ, ਸਿੱਖੀ ਕੇਸਾ ਸਵਸਾ ਸਿੰਘ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵੇ ਚਿਤਾਵਨ ਕਾ ਸਦਕਾ, ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ। ਸਾਧ ਤਹਾਂ ਤਹਾਂ ਰਸ਼ਿਆ ਰਿਆਜ, ਡਿਗ ਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਰਨੀਵਾਂ, ਮਤ ਉੱਚੀ, ਮਤ ਪਤ ਕਰ ਆਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ। ਨਿਵਾਣਿਓ ਕੇ ਮਾਨ, ਨਿਤਾਣਿਓ ਕੇ ਤਾਨ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ, ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਭਏ। ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉੱਤਮ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬਿੰਦ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਲਣ ਭੇਟਾ ਕੀਤੀ। ਮਹਾਰਾਜ ਜੀ ਸਾਰੀ ਸੰਗਤ ਦੀ ਹਾਈ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰੋ ਮਹਾਰਾਜ ਜੀ, ਬਖਸ਼ਿਆ ਦਾਤਾਂ ਵਿਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤੇ, ਜੋ ਛਕਿਆ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰਨੀ ਮਹਾਰਾਜ ਜੀ, ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ ਜਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਉ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਉ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਹਾਰੀ ਸਤਿਗੁਰ ਚਰਣਾ। ਸਤਨਾਮ ਸ੍ਰੀ ਵਾਹਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ। ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ। ਦਾਨ ਤੇਰਾ ਘਟ ਚਾਨਣਾ, ਤਨ ਚੰਦ ਦੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਿ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਏ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਨਾਮ ਬਾਣੀ ਨੇ ਜੁੜੀ ਰਹੀ ਹੈ। ਬੇਨਤੀ ਹੈ ਇਸ ਪਾਵਨ ਅਸਥਾਨ ਤੇ ਸਾਡੇ ਸਿੱਖ ਪੰਥ ਦੇ ਮਹਾਨ ਵਿਦਵਾਨ ਸੱਜਣ ਸਤਿਕਾਰਯੋਗ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਜੋ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਨੇ। ਸੋਮਵਾਰ ਤੋਂ ਉਹਨਾਂ ਨੇ ਕਥਾ ਦੀ ਆਰੰਭਤਾ ਕੀਤੀ ਸੀ। ਰੋਜ਼ ਸ਼ਾਮੀ 7:30 ਵਜੇ ਤੋਂ ਲੈ ਕੇ 9:45 ਵਜੇ ਤੱਕ ਸ਼ਾਮ ਨੂੰ ਉਹ ਕਥਾ ਦੀ ਸੇਵਾ ਕਰ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਇੱਕ ਹਫ਼ਤੇ ਵਾਸਤੇ ਐਤਵਾਰ ਵਾਲੇ ਦਿਨ ਤੱਕ ਸਾਡੇ ਕੋਲ ਪਹੁੰਚੇ ਨੇ। ਆਪ ਜ਼ਰੂਰ ਗੁਰੂ ਘਰ ਪਹੁੰਚ ਕੇ ਲਾਹ ਪ੍ਰਾਪਤ ਕਰੋ ਜੀਓ। ਦੂਸਰੀ ਬੇਨਤੀ ਹੈ, ਕੱਲ੍ਹ 15 ਮਈ ਨੂੰ ਸੰਗਰਾਂਦ ਦਾ ਦਿਹਾੜਾ ਹੈ, ਤੁਸੀਂ ਉਚੇਚੇ ਤੌਰ 'ਤੇ ਪਹੁੰਚਣ ਦੀ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। 17 ਮਈ ਨੂੰ ਛੋਟਾ ਘੱਲੂਘਾਰਾ ਜੋ ਕਨਵਾਨ ਦੇ ਜੰਗਲਾਂ ਦੇ ਵਿੱਚ ਇਹ ਸਿੱਖਾਂ ਦੇ ਨਾਲ ਪਾਣਾ ਵਾਪਰ ਰਿਹਾ ਸੀ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਛੋਟਾ ਘੱਲੂਘਾਰਾ 17 ਤਰੀਕ ਨੂੰ ਮਨਾਇਆ ਜਾਏਗਾ। ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਕੋਲ ਸਿੱਖ ਪੰਥ ਦੇ ਮਹਾਨ ਗੁਰਮੁਖ ਪਿਆਰੇ ਗੁਰੂ ਘਰ ਦੇ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹ ਵੀ ਪਹੁੰਚ ਰਹੇ ਨੇ। ਆਪ ਜ਼ਰੂਰ ਸੰਗਤਾਂ ਨੂੰ ਬੇਨਤੀ, ਵੱਧ ਚੜ੍ਹ ਕੇ ਪਹੁੰਚ ਕੇ ਕੀਰਤਨ ਦੇ ਲਾਹਾ ਪ੍ਰਾਪਤ ਕਰੀਏ ਜੀ। ਆਪ ਗੁਰੂ ਕੇ ਲੰਗਰ ਤਿਆਰ ਨੇ ਸ਼ੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਰਬੱਤ ਦੇ ਭਲੇ ਵਾਸਤੇ ਜੋ ਸਹਿਜ ਪਾਠ ਆਰੰਭ ਕੀਤੇ ਨੇ ਭਾਈ ਸਾਹਿਬ ਭਾਈ ਅਮਰਦੀਪ ਸਿੰਘ ਜੀ ਤਿਆਰ ਨੇ, ਆਓ ਉਹਨਾਂ ਦੀ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰੀ ਸਤਸੰਗ ਜੀ, ਅੱਜ ਦੇ ਸਹਿਜ ਪਾਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 146 ਤੋਂ ਆਰੰਭ ਹੋਣੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਜੀ। ਆਓ ਗੁਰੂ ਕੀ ਬਾਣੀ ਦੇ ਨਾਲ ਜੁੜਨਾ ਕਰੀਏ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। 8 ਪਹਿਰੀ 8 ਖੰਡ, ਨਾਵਾ ਖੰਡ ਸਰੀਰ। ਤਿਸ ਵਿੱਚ ਨਉ ਨਿਦ ਨਾਮ ਏਕ, ਭਲ ਹੈ ਗੁਣੀ ਗਹੀਰ। ਕਰਮਵੰਤੀ ਸਾ ਲਾਹਿਆ, ਨਾਨਕ ਕਰ ਗੁਰ ਪੀਰ। 4 ਪਹਿਰ ਸਬਾਹ ਕੈ, ਸੁਰਤਿਆਂ ਉਪਜੈ ਚਾਉ। ਤਿਨਾ ਦਰੀਆ ਵਾਸਿਓ ਦੋਸਤੀ, ਮਨ ਮੁਖ ਸੱਚਾ ਨਾਉ।

पौड़ी। सच्चा भोजन पाओ सतगुर दसिया, सच्चे ही पति आए सच विगसिया।

ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਘਰ ਬਾਧਾ ਭੋਜਨ

ਸਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾਉ ਬੇਸੰਖ ਦਰਗਹਿ ਪਾਵਣਾ।

ਪਹਿਲਾ ਸਿਰ ਖੋਹਾਏ ਪੀਅਹ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹੇ ਲੈਨ ਪੜਾਸਾ ਪਾਣੀ ਦੇਖ ਸਾਗਾਹੀ ਭੇਟਾ ਵਾਂਗੀ ਸਿਰ ਖੋਹਾਇਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਰਹਿਮਤ ਕਰਨ, ਪੜ੍ਹੀ ਸੁਣੀ ਗੁਰਬਾਣੀ ਸੋਧ ਕਰਕੇ ਸੱਚਖੰਡ ਦਰ ਪ੍ਰਵਾਨ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਸਭਨਾ ਨੂੰ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਾਂ ਸਾਰੇ ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ ਆਪਣੀ ਅਕੀਦਤ ਭੇਟ ਕਰੀਏ, ਆਪਣੀ ਸ਼ਰਧਾਂਜਲੀ ਭੇਟ ਕਰੀਏ। ਕੀਰਤਨ ਦੌਰਾਨ ਅਸੀਂ ਵੀ ਯਤਨ ਕੀਤਾ ਹੈ ਕਿ ਆਪਣੇ ਆਪ ਨੂੰ ਉਸੇ ਪ੍ਰਸੰਗ ਨਾਲ ਜੋੜ ਸਕੀਏ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਟੀਵੀ ਰਾਹੀਂ ਸ਼ਰਵਣ ਕਰਦੇ ਹੋ ਤੇ ਇਉਂ ਮਹਿਸੂਸ ਕਰਦੇ ਹੋ ਕਿ ਅਸੀਂ ਧੰਨ ਗੁਰੂ ਰਾਮਦਾਸ ਪਿਤਾ ਦੀ ਗੋਦ ਸ੍ਰੀ ਦਰਬਾਰ ਸਾਹਿਬ ਵਿਖੇ ਬੈਠੇ ਹੋਏ ਹਾਂ। ਉਸੇ ਆਨੰਦ ਵਿੱਚ ਆਪਾਂ ਨੇ ਜੁੜ ਕੇ ਇੱਥੇ ਕੀਰਤਨ ਕਰਨਾ ਹੈ, ਤੁਸੀਂ ਸਾਰਿਆਂ ਨੇ ਨਾਲ ਨਾਲ ਸਹਿਯੋਗ ਬਖਸ਼ਿਸ਼ ਕਰਨਾ ਹੈ, ਰਲ ਕੇ ਕੀਰਤਨ ਕਰਨਾ ਹੈ, ਸਾਰਿਆਂ ਨੇ ਨਾਲ ਨਾਲ ਰਸਨਾ ਦੀ ਹਾਜ਼ਰੀ ਵੀ ਲਵਾਉਣੀ ਹੈ। ਗੁਰੂ ਬਖਸ਼ਿਸ਼ ਕਰੇ, ਕਿਰਪਾ ਕਰੇ, ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਨ, ਆਪ ਆਪਣਾ ਮੇਰਾ ਭਰਿਆ ਹੱਥ ਰੱਖ ਕੇ ਰਸਨਾ ਤੇ ਬੈਠ ਕੇ ਆਪਣੇ ਇਸ ਕੀਰਤਨ ਦੀ ਸੇਵਾ ਲੈਣ। ਕੁਝ ਮਿੰਟਾਂ ਲਈ ਔਰ ਰਲ ਕੇ ਵਾਹਿਗੁਰੂ ਦਾ ਸਿਮਰਨ ਕਰੀਏ, ਉਸ ਤੋਂ ਉਪਰੰਤ ਆਪ ਜੀ ਸ਼ਬਦ ਸਰਵਣ ਕਰੋਗੇ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ।

ਇਹ ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ, ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਕਿਸੇ ਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪ੍ਰਮਾਤਮਾ ਦੇ ਹੱਥ ਹੈ। ਮਨੁੱਖ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ ਵਸਤੂਆਂ ਨਾਲ ਸੁੰਦਰ ਨਹੀਂ ਬਣਨਾ। ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਇਹ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ।

ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਨ੍ਹਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਤੇ 14 ਜਨਵਰੀ ਨੂੰ ਮਾਘੀ ਹੈ ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ ਆਓ ਹੁਣ ਕੀਰਤਨ ਸ਼ਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ